ਪਰ ਹਮੇਸ਼ਾ ਜਿੱਤ ਧਰਮੀਆਂ ਦੀ ਹੋਈ ਹੈ, ਅਧਰਮੀਆਂ ਦਾ ਹਮੇਸ਼ਾ ਹੀ ਬੁਰਾ ਅੰਤ ਹੋਇਆ ਹੈ।

ਕਹਿੰਦੇ ਨੇ ਸਾੜਨਾ, ਮੈਨੂੰ ਸਾੜ ਦੇ ਭਾਵੇਂ ਮਾਰ ਦੇ, ਇੱਕ ਰਾਮ ਨਾ ਛੋਡੋ।

ਹਰ ਨਾਕਿਸ਼ ਦੇ ਸਭ ਪੁੱਤਰ ਸਨ। ਹਰ ਨਾਕਿਸ਼ ਹਰ ਨਾਕਿਸ਼ ਇਹ ਦੋ ਭਰਾ ਸਨ। ਦੋਨਾਂ ਭਰਾਵਾਂ ਦੀ ਲੜਾਈ ਵਰਾਹ ਭਗਵਾਨ ਦੇ ਨਾਲ ਹੋਈ। ਇਸ ਲੜਾਈ ਵਿੱਚ ਹਰਨਾਕਸ਼ ਦਾ ਵੱਡਾ ਭਰਾ ਹਰਨਾਕਸ਼ਿਪ ਮਾਰਿਆ ਗਿਆ। ਭਰਾ ਦਾ ਦੁੱਖ ਹਰਨਾਕਸ਼ ਨੂੰ ਬਹੁਤ ਹੋਇਆ ਮਰਨ ਦਾ, ਪਰ ਵਰਾਹ ਭਗਵਾਨ ਦੇ ਨਾਲ ਲੜਨਾ ਬੜਾ ਔਖਾ ਸੀ। ਹਰਨਾਕਸ਼ ਨੇ ਸੋਚਿਆ ਜੇ ਵਰਾਹ ਭਗਵਾਨ ਦੇ ਕੋਲੋਂ ਬਦਲਾ ਲੈਣਾ ਭਰਾ ਦੀ ਮੌਤ ਦਾ, ਤਾਂ ਉਨੀ ਸ਼ਕਤੀ ਵੀ ਕੋਲ ਚਾਹੀਦੀ, ਤੇ ਸ਼ਕਤੀ ਮਿਲ ਸਕਦੀ ਹੈ ਪਰਮੇਸ਼ਰ ਦੇ ਕੋਲੋਂ। ਹਰਨਾਕਸ਼ ਨੇ ਆਪਣਾ ਰਾਜ ਭਾਗ ਛੱਡਿਆ, ਪਹਾੜਾਂ ਦੀਆਂ ਕੁੰਦਰਾਂ ਵਿੱਚ ਬੈਠ ਕੇ ਤਪ ਕਰਨਾ ਸ਼ੁਰੂ ਕਰ ਦਿੱਤਾ, ਭਗਤੀ ਕਰਨੀ ਸ਼ੁਰੂ ਕੀਤੀ। ਦੂਸਰੇ ਪਾਸੇ ਇੰਦਰ ਦੇਵਤੇ ਨੂੰ ਪਤਾ ਲੱਗਾ ਹਰਨਾਕਸ਼ ਤਪ ਕਰਨ ਵਾਸਤੇ ਗਏ, ਇਹਦੀ ਰਾਜਧਾਨੀ ਖਾਲੀ ਪਈ ਹੈ। ਇੰਦਰ ਦੇਵਤੇ ਨੇ ਆਪਣੀ ਸੈਨਾ ਲੈ ਕੇ ਹਰਨਾਕਸ਼ ਦੀ ਰਾਜਧਾਨੀ ਤੇ ਹਮਲਾ ਕਰ ਦਿੱਤਾ, ਰਾਜਧਾਨੀ ਨੂੰ ਉਜਾੜ ਦਿੱਤਾ। ਹਰਨਾਕਸ਼ ਦੀ ਸੈਨਾ ਦਾ ਵਿਨਾਸ਼ ਕੀਤਾ। ਜਿਸ ਵਕਤ ਇਹ ਹਮਲਾ ਹੋਇਆ ਉਸ ਵਕਤ ਹਰਨਾਕਸ਼ ਦੀ ਘਰਵਾਲੀ ਜਿਹਦਾ ਨਾਮ ਕਿਆਦੂ ਸੀ, ਉਹ ਗਰਭਵਤੀ ਸੀ। ਇੰਦਰ ਦੇਵਤਾ ਹਰਨਾਕਸ਼ ਦੀ ਘਰਵਾਲੀ ਕਿਆਦੂ ਨੂੰ ਨਾਲ ਲੈ ਕੇ ਆਪਣੇ ਰਾਜ ਨੂੰ ਵਾਪਸ ਮੁੜ ਪਿਆ। ਇਹ ਕਿਆਦੂ ਵਿਰਲਾਪ ਕਰਦੀ ਹੋਈ ਰੋਂਦੀ ਹੋਈ ਜਾ ਰਹੀ ਹੈ ਕਿ ਕੋਈ ਮੈਨੂੰ ਬਚਾਓ, ਕੋਈ ਮੇਰੀ ਰੱਖਿਆ ਕਰੋ। ਇਹਦੀ ਪੁਕਾਰ ਸੁਣ ਕੇ ਨਾਰਦ ਮੁਨੀ ਇੰਦਰ ਦੇਵਤੇ ਕੋਲ ਗਏ। ਇੰਦਰ ਨੂੰ ਕਹਿਣ ਲੱਗੇ, ਇੰਦਰ

ਆਪਾਂ ਸਾਰੇ ਪ੍ਰਹਿਲਾਦ ਭਗਤ ਕਰਕੇ ਯਾਦ ਕਰਦੇ ਹਾਂ। ਉਧਰ ਹਰਨਾਕਸ਼ ਦੀ ਤਪੱਸਿਆ ਪੂਰੀ ਹੋਈ, ਭਗਵਾਨ ਨੇ ਪ੍ਰਤੱਖ ਪ੍ਰਗਟ ਹੋ

ਮੰਗ ਤੈਨੂੰ ਕੀ ਚਾਹੀਦਾ। ਹਰ ਨਾ ਕ੍ਰਿਸ਼ਨ ਹੱਥ ਜੋੜ ਕੇ ਕਿਹਾ, ਭਗਵਾਨ ਜੇ ਮੇਰੇ ਤੇ ਦਿਆਲ ਹੈ ਤਾਂ ਮੈਨੂੰ ਇਹ ਵਰ ਦੇ ਕਿ ਮੈਂ ਮਰਾਂ ਨਾ। ਭਗਵਾਨ ਨੇ ਕਿਹਾ, ਕੋਈ ਚੰਗਾ ਵਾਰ ਮੰਗ, ਇਹ ਵਾਰ ਮੰਗ ਕੇ ਤੂੰ ਦੁਨੀਆਂ ਚ ਜ਼ੁਲਮ ਕਰੇਗਾ। ਅਕਸਰ ਹੁੰਦਾ ਕਿ ਜਦੋਂ ਕਿਸੇ ਕੋਲ ਕੋਈ ਤਾਕਤ ਆ ਜਾਵੇ ਉਹ ਭਲਾ ਘੱਟ ਕਰਦਾ, ਜ਼ੁਲਮ ਜ਼ਿਆਦਾ ਕਰਦਾ, ਪਰ ਜਿਹੜਾ ਜ਼ੁਲਮ ਕਰਦਾ ਉਹਦਾ ਅੰਤ ਬਹੁਤ ਮਾੜਾ ਹੁੰਦਾ। ਭਗਵਾਨ ਨੇ ਕਿਹਾ, ਐ ਹਰਨਾਕਸ਼, ਚੰਗਾ ਵਾਰ ਮੰਗ ਜਿਹਦੇ ਨਾਲ ਦੁਨੀਆਂ ਦਾ ਭਲਾ ਹੋਵੇ। ਹਰਨਾਕਸ਼ ਕਹਿਣ ਲੱਗਾ, ਭਗਵਾਨ ਵਾਰ ਦੇਣਾ ਹੈ ਤਾਂ ਇਹੋ ਹੀ ਦੇ ਕਿ ਮੈਂ ਮਰਾਂ ਨਾ, ਮੈਨੂੰ ਹੋਰ ਕੋਈ ਵਾਰ ਨਹੀਂ ਚਾਹੀਦਾ। ਤੋ ਜਿੰਨੀ ਕੁ ਬੰਦਗੀ ਇਨਸਾਨ ਕਰਦਾ ਉਤਨੀ ਸ਼ਕਤੀ ਪਰਮੇਸ਼ਰ ਉਸ ਨੂੰ ਦਿੰਦਾ। ਕਹਿਣ ਲੱਗੇ, ਚੰਗਾ ਤੇਰੀ ਭਗਤੀ ਦੇ ਵਸ ਹਾਂ, ਜੋ ਤੂੰ ਮੰਗੇਗਾ ਮੈਂ ਤੈਨੂੰ ਦੇਵਾਂਗਾ। ਪਰ ਇੱਕ ਗੱਲ ਹੈ, ਚੰਗੀ ਮੰਗ ਦਾ ਫਲ ਚੰਗਾ ਹੁੰਦਾ, ਮਾੜੀ ਮੰਗ ਦਾ ਫਲ ਮਾੜਾ ਹੁੰਦਾ। ਹਰਨਾਕਸ਼ ਨੇ ਮੰਗਿਆ, ਨਾ ਮੈਂ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਪਾਣੀ ਵਿੱਚ ਮਰਾਂ, ਨਾ ਸੁੱਕੇ ਤੇ ਮਰਾਂ, ਨਾ ਧਰਤੀ ਤੇ ਮਰਾਂ, ਨਾ ਆਕਾਸ਼ ਵਿੱਚ ਮਰਾਂ, ਦੁਨੀਆਂ ਦਾ ਕੋਈ ਵੀ ਹਥਿਆਰ ਮੈਨੂੰ ਮਾਰ ਨਾ ਸਕੇ, ਨਾ ਮੈਂ ਆਦਮੀ ਕੋਲੋਂ ਮਰਾਂ, ਨਾ ਮੈਂ ਕਿਸੇ ਜਾਨਵਰ ਕੋਲੋਂ ਮਰਾਂ, ਨਾ ਕਿਸੇ ਔਰਤ ਕੋਲੋਂ ਮਰਾਂ। ਸਾਰੇ ਵਾਰ ਲੈ ਲੈ। ਭਗਵਾਨ ਨੇ ਕਿਹਾ, ਚੰਗਾ ਭਾਈ, ਭਗਤੀ ਤੂੰ ਕੀਤੀ ਸੀ ਤੇ ਜੈਸਾ ਕੋਈ ਵਰ ਮੰਗੇ ਮੈਨੂੰ ਦੇਣਾ ਪੈਂਦਾ, ਇਹ ਵਰ ਤੈਨੂੰ ਦਿੱਤਾ। ਹਰਨਾਕਸ਼ ਬੜਾ ਖੁਸ਼ ਹੋਇਆ, ਹੁਣ ਮੈਂ ਮਰ ਨਹੀਂ ਸਕਦਾ, ਮੈਂ ਜੋ ਚਾਹਾਂ ਉਹ ਕਰਾਂਗਾ। ਹਰਨਾਕਸ਼ ਵਾਪਸ ਆਪਣੀ ਰਾਜਧਾਨੀ ਆਇਆ, ਰਾਜਧਾਨੀ ਉਜੜੀ ਦੇਖੀ, ਬੜਾ ਗੁੱਸਾ ਚੜਿਆ। ਬਚੀ ਹੋਈ ਸੈਨਾ ਇਕੱਠੀ ਕੀਤੀ, ਪਤਾ ਲੱਗ ਗਿਆ ਕਿ ਮੇਰੀ ਰਾਜਧਾਨੀ ਇੰਦਰ ਦੇਵਤੇ ਨੇ ਉਜਾੜੀ ਹੈ, ਬੜਾ ਗੁੱਸਾ ਚੜਿਆ। ਕੁਝ ਦੇਰ ਬਾਅਦ ਨਾਰਦ ਮੁਨੀ ਹਰਨਾਕਸ਼ ਦੀ ਘਰਵਾਲੀ ਕਿਹਾ ਦੋ ਤੇ ਪ੍ਰਹਿਲਾਦ ਭਗਤ ਨੂੰ ਲੈ ਕੇ ਉੱਥੇ ਹਾਜ਼ਰ ਹੋਏ। ਨਾਰਦ ਮੁਨੀ ਨੂੰ ਹਰਨਾਕਸ਼ ਨੇ ਨਮਸਕਾਰ ਕੀਤੀ। ਨਾਰਦ ਮੁਨੀ ਕਹਿਣ ਲੱਗੇ, ਹਰਨਾਕਸ਼, ਇਹ ਤੇਰੀ ਅਮਾਨਤ, ਇਹ ਤੇਰੀ ਘਰਵਾਲੀ, ਇਹ ਤੇਰਾ ਲੜਕਾ, ਇਹਨਾਂ ਨੂੰ ਸਾਂਭ ਲੈ ਤਾਂ ਕਿ ਅਸੀਂ ਆਪਣੇ ਆਸ਼ਰਮ ਵਾਪਸ ਜਾਈਏ। ਹਰਨਾਕਸ਼ ਬੜਾ ਖੁਸ਼ ਹੋਇਆ, ਆਪਣੀ ਘਰਵਾਲੀ ਨੂੰ ਮਿਲ

ਇੰਦਰ ਦੇਵਤੇ ਤੇ ਚੜਾਈ ਕਰਨ ਦੀ ਤੇ ਪਹਿਲਾਂ ਇੰਦਰ ਕੋਲੋਂ ਬਦਲਾ ਲਵਾਂ ਤੇ ਬਾਕੀਆਂ ਦੇ ਨਾਲ ਫੇਰ ਲੜਾਂਗਾ। ਇਹ ਲੜਾਈ ਦੀ ਤਿਆਰੀ ਕਰ ਰਿਹਾ।

ਹਰਨਾਗਸ਼ ਨੇ ਆਪਣੀ ਰਾਣੀ ਕਿਆਦੀ ਨਾਲ ਸਲਾਹ ਕਰਕੇ ਪ੍ਰਹਿਲਾਦ ਨੂੰ ਪੜ੍ਹਨ ਵਾਸਤੇ ਪਾਠਸ਼ਾਲਾ ਭੇਜਿਆ। ਅੱਜ ਕੱਲ੍ਹ ਸਕੂਲ ਕਿਹਾ ਜਾਂਦਾ, ਪਹਿਲਾਂ ਪਾਠ

ਪਾਠਸ਼ਾਲਾ ਪਹੁੰਚੀ। ਸੰਡਾ ਮਰਗਾ ਜਿਹੜਾ ਪੜਾਉਣ ਵਾਲਾ ਪਾਉਂਦਾ ਸੀ, ਗੁਰੂ ਸੀ, ਬੜਾ ਖੁਸ਼ ਹੋਇਆ ਕਿ ਮੇਰੇ ਕੋਲ ਰਾਜਕੁਮਾਰ ਪੜ੍ਹਨ ਆਇਆ, ਮੇਰੀ ਵੀ ਬੜੀ ਸੁਭਾਅ ਹੋਵੇਗੀ। ਭਾਈ ਗੁਰਦਾਸ ਜੀ ਆਪਣੀ ਪੌੜੀ ਵਿੱਚ ਇਸ ਤਰ੍ਹਾਂ

ਸੰਧਾ ਮਰ ਕਰ ਸਾਰੇ ਬੱਚਿਆਂ ਨੂੰ ਕਹਿਣ ਲੱਗਾ, ਬੱਚਿਓ ਪੜ੍ਹਾਈ ਤੋਂ ਪਹਿਲਾਂ ਜਿਹੜਾ ਜ਼ਰੂਰੀ ਸਬਕ ਹੈ ਉਹ ਤੁਸੀਂ ਸਾਰਿਆਂ ਨੇ ਲਿਖਣਾ ਹੈ ਤੇ ਬੋਲਣਾ ਹੈ। ਸਾਰਿਆਂ ਬੱਚਿਆਂ ਨੂੰ ਕਿਹਾ ਆਪਣੀਆਂ ਪੱਟੀਆਂ ਤੇ ਲਿਖੋ ਤੇ ਬੋਲੋ, ਜਲੇ ਹਰਨਾਕਸ਼ ਹਲੇ ਹਰਨਾਕਸ਼। ਹਰਨਾਕਸ਼ ਹੀ ਰੱਬ ਹੈ, ਹਰਨਾਕਸ਼ ਹੀ ਭਗਵਾਨ ਹੈ। ਤਾਂ ਉਸ ਵਕਤ ਜੋ ਪ੍ਰਹਿਲਾਦ ਨੇ ਕਿਹਾ ਕਬੀਰ ਸਾਹਿਬ

ਨਾ ਨਾਮ ਜਪਣਾ ਛੱਡਿਆ ਤਾਂ ਹਰਨਾਕਸ਼ ਨੂੰ ਹੋਰ ਗੁੱਸਾ ਚੜਿਆ। ਫਿਰ ਸਮਝਾਇਆ ਇੱਕ ਵਾਰੀ, ਤੂੰ ਰਾਮ ਨਾਮ ਕਹਿਣਾ ਬੰਦ ਕਰ, ਮੇਰਾ ਕਹਿਣਾ ਮੰਨ ਲੈ, ਤੈਨੂੰ ਮੈਂ ਛੱਡ ਦਿਆਂਗਾ।

ਸੀ ਉਹ ਵੀ ਸੜ ਕੇ ਸਵਾਹ ਹੋ ਗਈ ਕਿਉਂਕਿ ਰੱਬ ਵਰ ਦਿੰਦਾ ਭਲੇ ਵਾਸਤੇ ਬੁਰਾ ਕਰਨ ਵਾਸਤੇ ਨਹੀਂ ਹੋਲਕਾ ਨੂੰ ਵਰ ਮਿਲਿਆ ਸੀ ਭਲਾ ਕਰਨ ਵਾਸਤੇ ਬੁਰਾ ਕਰਨਾ ਚਾਹਿਆ ਤੇ ਹੋਲਕਾ ਆਪ ਸੜ ਕੇ ਸਵਾਹ ਹੋ ਗਈ ਪ੍ਰਹਲਾਦ ਦੀ ਰੱਖਿਆ ਪਰਮੇਸ਼ਰ ਨੇ ਕੀਤੀ ਜਿਹੜੇ ਵੀ ਲੋਕ ਭਾਵੇਂ ਸਮਾਂ ਬੀਤ ਚੁੱਕਾ ਹੈ ਭਾਵੇਂ ਸਮਾਂ ਚੱਲ ਰਿਹਾ ਭਾਵੇਂ ਸਮਾਂ ਆਵੇਗਾ ਸਮਿਆਂ ਵਿੱਚ ਜਿਹੜੇ ਵੀ ਲੋਕ ਧਰਮੀਆਂ ਨੂੰ ਤੰਗ ਕਰਦੇ ਨੇ ਉਹਨਾਂ ਦਾ ਇਸੇ ਤਰ੍ਹਾਂ ਹੀ

ਹਰ ਨਾਇਕ ਉਸ ਨੂੰ ਆਪਣੀਆਂ ਬਾਹਾਂ ਵਿੱਚ ਫੜ ਲਿਆ। ਕਮਰੇ ਦੀ ਦਲੀਜ ਵਿੱਚ ਆ ਕੇ ਭਗਵਾਨ ਬੈਠ ਗਏ। ਇੱਕ ਲੱਤ ਕਮਰੇ ਦੇ ਅੰਦਰ, ਇੱਕ ਲੱਤ ਕਮਰੇ ਦੇ ਬਾਹਰ ਰੱਖੀ। ਹਰ ਨਾਇਕ ਉਸ ਨੂੰ ਆਪਣੇ ਪੱਟਾਂ ਤੇ

ਸਾਧੂ ਚਰਿਆ ਕਰਦੇ ਸਨ। ਸਿਕੰਦਰ ਲੋਧੀ ਦੇ ਸਾਹਮਣੇ ਹੋਏ ਸਿਕੰਦਰ ਲੋਧੀ ਨੇ ਕਿਹਾ, ਐ ਕਬੀਰ ਤੂੰ ਮੁਸਲਮਾਨ ਹੈ, ਤੂੰ ਸੁਨਤ ਨਹੀਂ ਕਰਾਈ, ਸੁਨਤ ਕਰਾ ਤੇ ਰਾਮ ਰਾਮ ਛੱਡ। ਕਬੀਰ ਸਾਹਿਬ ਨੇ ਕਿਹਾ, ਐ ਬਾਦਸ਼ਾਹ ਪਰਮੇਸ਼ਰ ਇੱਕ ਹੈ, ਉਹਦੇ ਨਾਮ ਕਈ ਨੇ, ਕਿਸੇ ਨਾਮ ਨਾਲ ਵੀ ਉਹਨੂੰ ਯਾਦ ਕਰ ਲਓ।

ਇਹ ਤੀਜਾ ਵਚਨ ਭਾਈ ਫਿਰ ਨੇ ਤੇ ਯੋਧ ਦੀ ਝੋਲੀ ਚ ਪਾਇਆ। ਵਾਹਿਗੁਰੂ ਨੂੰ ਸਵਾਮੀ ਤੇ ਆਪਣੇ ਆਪ ਨੂੰ ਸੇਵਕ ਸਮਝਣਾ ਬਹੁਤ ਲੋੜ ਹੈ। ਮਹਾਂਪੁਰਸ਼ ਦੱਸਦੇ ਸੀ ਕਹਿੰਦੇ ਅੱਜ ਸੇਵਾਦਾਰ ਬਣਨ ਨੂੰ ਕੋਈ ਤਿਆਰ ਨਹੀਂ। ਸਿੱਖਾ ਸੇਵਾਦਾਰ ਬਣ, ਸੇਵਕ ਬਣ। ਸੇਵਕ ਬਣਨਾ ਔਖਾ। ਸੇਵਕ ਕੌਣ ਹੈ? ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਾਨਕ ਇਆਂ ਮੁਕਤ ਆਗੇ ਸੁਖ ਪਾਵੇ। ਇਹ ਤੀਜਾ ਵਚਨ ਸੇਵਕ ਬਣੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੁਮਾਲਾ ਲਾ ਕੇ ਵਿੱਚੋਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਬਜਾਏ ਗੁਰੂ ਸਾਹਿਬ ਦੇ ਸਨਮੁਖ ਬਹਿ ਕੇ ਤੇ ਸਰਵਣ ਕਰਾਉਣਾ ਉਹਦੇ ਨਾਲ ਡਬਲ। ਕਹਿੰਦੇ ਉਹ ਸੇਵਾ ਵੀ ਹੋ ਗਈ, ਤੂੰ ਮਾਲਕ ਸਮਝ ਕੇ ਗੁਰੂ ਨੂੰ ਸਰਵਣ ਵੀ ਕਰਾ ਰਹੇ, ਬਾਣੀ ਵੀ ਪੜ੍ਹ ਰਹੇ ਨੇ, ਡਬਲ ਮਾਤਮ ਆਖੋ ਸਤਨਾਮ ਸੇਵਕ ਬਣ। ਜੇ ਕਿਤੇ ਘਰ ਖੰਡ ਪਾਠ ਰਖਾਇਆ ਹੈ, ਆਪ ਚੌਰ ਸਾਹਿਬ ਕਰ, ਕੋਲ ਬਹਿ ਕੇ ਬਾਣੀ ਸੁਣ, ਸੇਵਕ ਬਣ ਕੇ ਕਰਾ। ਸੇਵਕ ਬਣ ਕੇ ਤੇ ਫਿਰ ਕੀ ਹੈ? ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਸੇਵਕ ਦੇ ਦਿਆਲ ਹੈ। ਸੇਵਕ ਬਣ ਕੇ ਕੋਈ ਕੰਮ ਕੀਤਾ ਜਾਏ, ਅਰਦਾਸ ਕਰੋ ਅਸਤੇ ਬਲਵੰਡੇ ਨੂੰ ਕਿਸ ਗੱਲ ਤੋਂ ਮਾਰ ਖਾ ਗਏ? ਜੇ ਵਾਹਿਗੁਰੂ ਸਵਾਮੀ ਆਪਣੇ ਆਪ ਨੂੰ ਸੇਵਕ ਵਾਲਾ ਗੁਣ ਹੁੰਦਾ ਤੇ ਵਾਹਿਗੁਰੂ ਰੂਪ ਗੁਰੂ ਅਰਜਨ ਦੇਵ ਜੀ ਨੂੰ ਫਿਰ ਇਹ ਬਚਨ ਤੇ ਇਹਨਾਂ ਨਾਲ ਨਿਕਲਦੇ, ਅਸੀਂ ਆ ਤੇ ਤੁਸੀਂ ਆਖੋ ਸਤਨਾਮ, ਸਾਡੇ ਕਰਕੇ ਤੁਹਾਨੂੰ ਕੋਈ ਪੁੱਛਦਾ? ਦੇਖ ਲਓ ਇਹ ਬਚਨ ਤਾਂ ਹੀ ਨਿਕਲੇ ਨਾ ਕਿ ਆਪਣੇ ਆਪ ਨੂੰ ਕੋਈ ਸਮਝ ਲਿਆ। ਸਾਡੇ ਰਬਾਬੀਆਂ ਕਰਕੇ ਤੁਹਾਡੀ ਪੂਜਾ ਹੈ ਤੇ ਕਹਿੰਦੇ ਆਪਣੇ ਆਪ ਨੂੰ ਸੇਵਕ ਵਾਲਾ ਗੁਣ ਨਹੀਂ ਉਸ ਵੇਲੇ ਤੇ ਰਸਨਾ ਤੇ ਹੋਰ ਉਹ ਮਤ ਦੀ ਹਉਮੈ ਆ ਗਈ ਕਿ ਤੁਹਾਡੇ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਨੂੰ ਵੀ ਕਿਸੇ ਨੇ ਪੁੱਛਣਾ ਸੀ ਜੇ ਸਾਡੀ ਰਬਾਬੀ ਨਾ ਹੁੰਦੀ। ਮਹਾਰਾਜ ਕਹਿੰਦੇ ਮੈਨੂੰ ਜੋ ਮਰਜ਼ੀ ਕਹਿ ਲਓ, ਗੁਰੂ ਨਾਨਕ ਨੂੰ ਪਰ ਉਹ ਮਤ ਚ ਸੇਵਕ ਵਾਲਾ ਗੁਣ ਨਹੀਂ ਸੀ, ਦੂਜਾ ਸੀ। ਫਿਰ ਕਿਹਾ ਤੀਜੀ ਆ ਫਿਰ ਬਾਬਾ ਜੀ ਦੇ ਮੁੱਖ ਚੋਂ ਜਾਓ ਫਿਰ ਕੋੜੀਓ, ਕੋਈ ਮੂੰਹ ਨਹੀਂ ਲਾਏਗਾ, ਆਖੋ ਸਤਨਾਮ। ਉਹ ਭਾਈ ਲੱਗਾ ਪਰਉਪਕਾਰੀ ਵਿਚੋਲਾ ਬਣ ਕੇ ਬਖਸ਼ਾਇਆ, ਇਸ਼ਾਰਾ ਲੈਣਾ।

ਹੋਇਓ ਜੀ। ਇਹ ਗੁਰੂ ਨਾਨਕ ਦਾ ਮਿਸ਼ਨ ਸਾਡੇ ਘਰ ਘਰ ਵਿੱਚ ਪਹੁੰਚੇ, ਇਹੀ ਸਾਡੇ ਕੋਲ ਸੜਕਾਂ ਨੇ ਜ਼ਿੰਦਗੀ ਤੋਰਨ ਲਈ। ਬਾਕੀ ਦੇ ਤਿੰਨ ਬਚਨ ਅਗਲੇ ਵੀਰਵਾਰ, ਅੱਜ ਦਾ ਬਚਨ ਜਿਹੜਾ ਸਾਂਝਾ ਹੋਇਆ ਇਹਦੇ 'ਚ ਇੱਕ ਬਰੀਕੀ ਜ਼ਰੂਰ ਜੇ। ਕਈ ਵਾਰੀ ਕੁਝ ਦਿਨਾਂ ਲਈ, ਕੁਝ ਮਹੀਨਿਆਂ ਲਈ ਵਸਥਾ ਬਣਦੀ ਏ ਵਾਹਿਗੁਰੂ ਨੂੰ ਸਵਾਮੀ ਤੇ ਆਪਣੇ ਆਪ ਨੂੰ ਸੇਵਕ ਸਮਝਣ। ਅਰਦਾਸ ਕਰ ਲਿਓ ਖੀਰਲੇ ਸਵਾਸਾਂ ਤੱਕ ਇਹ ਵਸਥਾ ਬਣੇ। ਆਖੋ ਸਤਨਾਮ, ਕਿਸੇ ਵੇਲੇ ਵੀ ਬੁੱਧੀ ਪਲਟੇ। ਕਿਉਂ ਵੇਖੋ, ਨੋਟ ਕਰੋ, ਆਨੰਦਪੁਰ ਦੇ ਵਿੱਚ 40 ਸਿੰਘ ਜਦੋਂ ਬਿਦਾਵਾ ਲਿਖਦੇ ਨੇ ਤੇ ਉਹ ਮਤ ਉਸ ਵੇਲੇ ਪਲਟ ਗਈ ਨਾ ਜੇ ਸੇਵਕ ਹੋਣ ਤੇ ਬਿਦਾਵਾ ਲਿਖ। ਆਖੋ ਸਤਨਾਮ। ਸਾਹਿਬ ਨੇ ਤੀਜਾ ਬਚਨ ਭਾਈ ਫਿਰਨੇ ਤੇ ਲੋਧ ਦੀ ਝੋਲੀ ਚ ਪਾਇਆ, ਵਾਹਿਗੁਰੂ ਨੂੰ ਸਵਾਮੀ ਆਪਣੇ ਆਪ ਨੂੰ ਸੇਵਕ ਸਮਝਣਾ ਹੈ ਸਤਸੰਗ ਜੀ।

0: ਉਹਨਾਂ ਦਾ ਜੀਵਨ ਫਿਰ ਐਸਾ ਹੋ ਜਾਂਦਾ ਹੈ, ਆਖਾਂ ਜੀਵਾਂ ਵਿਸਰੇ ਮਰ ਜਾਵਾਂ। ਜੇ ਵਿਸਰ ਜਾਵੇ ਤਾਂ ਮੇਰੀ ਮੌਤ ਹੁੰਦੀ ਹੈ, ਤੇ ਨਿਰੰਕਾਰ ਕਦੇ ਨਾ ਵਿਸਰੇ। ਜੋ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਕਰਨ ਵਾਲੇ ਹਨ, ਉਹਨਾਂ ਨੂੰ ਪਤਾ ਹੈ ਕਿ ਜਿਸ ਦਿਨ ਨਿਤਨੇਮ ਨਾ ਹੋਵੇ ਉਹਨਾਂ ਦਾ ਦਿਨ ਕਿਵੇਂ ਲੰਘਦਾ। ਜਿਹੜੇ ਸਤ ਸੰਗਤ ਵਿੱਚ ਜਾ ਕੇ ਕੀਰਤਨ ਦਾ ਰਸ ਮਾਣਨ ਵਾਲੇ, ਕੀਰਤਨ ਦਾ ਭੋਜਨ ਛਕਣ ਵਾਲੇ ਹਨ, ਇੱਕ ਦਿਨ ਨਾ ਮਿਲੇ ਕਿਵੇਂ ਵਿਆਕੁਲ ਹੁੰਦੇ ਹਨ। ਜਲ ਬਿਹੂਨ ਮੀਨ ਕਤ ਜੀਵਨ, ਦੁੱਧ ਬਿਨਾਂ ਰਹਿਣ ਕਤ ਬਾਰ। ਜਿਸ ਤਰ੍ਹਾਂ ਜਲ ਤੋਂ ਬਿਨਾਂ ਮੱਛਲੀ ਦਾ ਹਾਲ ਹੁੰਦਾ, ਦੁੱਧ ਤੋਂ ਬਿਨਾਂ ਨਿੱਕੇ ਜਿਹੇ ਬੱਚੇ ਦਾ ਜੋ ਹਾਲ ਹੁੰਦਾ ਉਹ ਨਾਮ ਰਸ਼ੀਆਂ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਛੋਟੇਰੀ ਉਮਰ ਵਿੱਚ ਸਨ, ਮਾਂ ਨੇ ਆਖਿਆ ਬੇਟਾ ਕੋਈ ਕੰਮ ਕਾਰ ਕਰੋ। ਜਿਵੇਂ ਸਾਡਾ ਖੱਤਰੀਆਂ ਦਾ ਕੰਮ ਹੈ ਬਿਜਨਸ ਕਰਨਾ, ਸੌਦਾ ਲਿਆਉਣਾ, ਫਿਰ ਵੇਚਣਾ, ਚਾਰ ਪੈਸੇ ਬਚਾਉਣੇ ਉਹਦੇ ਵਿੱਚੋਂ, ਕਿਰਪਾ ਕੁਝ ਕੰਮ ਕਰ। ਅਵੇਖ ਸਾਰੀ ਲੁਕਾਈ ਕੰਮ ਕਰ ਰਹੀ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ, ਇੱਕ ਮੇਰਾ ਪਿਆਰ ਨਾਲ ਆਖੋ ਧੰਨ ਗੁਰੂ ਨਾਨਕ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਂ ਆਖਾਂ ਜੀਵਾਂ ਵਿਸਰੇ ਮਰ ਜਾਉ। ਜੇ ਆਖਦਾ ਹਾਂ ਉਹਦਾ ਨਾਮ ਜਪਦਾ ਹਾਂ ਤਾਂ ਮੈਂ ਜਿਉਂਦਾ ਹਾਂ, ਤੇ ਜੇ ਨਾਮ ਵਿਸਰ ਜਾਂਦਾ ਤਾਂ ਮੈਨੂੰ ਇਉਂ ਪ੍ਰਤੀਤ ਹੁੰਦਾ ਜਿਵੇਂ ਮੌਤ ਆ ਰਹੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਇਹ ਨਾਮ ਦਾ ਰਸ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੇਮਕੁੰਡ ਦੀ ਪਵਿੱਤਰ ਧਰਤੀ ਤੇ ਉਗਰ ਤਪ ਕੀਤਾ। ਅਨੰਤ ਦੀ ਪ੍ਰਾਪਤੀ ਜਦੋਂ ਹੋਈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਹੋਇਆ, ਉਸ ਆਨੰਦ ਨੂੰ ਆਪ ਬਿਆਨ ਤਾਂ ਨਹੀਂ ਕਰ ਸਕੇ, ਪਰ ਇਤਨਾ ਜ਼ਰੂਰ ਕਹਿ ਗਏ ਹਨ ਕਿ ਚਿੱਤ ਨਾ ਭਇਓ ਹਮਰੋ ਆਮਨ ਕਹਿ, ਚੁਭੀ ਰਹੀ ਸੁਰਤ ਪ੍ਰਭੂ ਚਰਨਨ ਮੈਂ। ਜਦੋਂ ਪ੍ਰਭੂ ਦੇ ਚਰਨਾਂ ਵਿੱਚ ਮੇਰੀ ਸੁਰਤ ਜੁੜ ਗਈ, ਅਨੰਤ ਦੀ ਪ੍ਰਾਪਤੀ ਤੋਂ ਬਾਅਦ ਜੋ ਮੈਨੂੰ ਆਨੰਦ ਆਇਆ, ਮੇਰਾ ਜੀ ਨਹੀਂ ਸੀ ਕਰਦਾ ਕਿ ਮੈਂ ਇਸ ਦੁੱਖਾਂ ਦੇ ਭਰੇ ਹੋਏ ਸੰਸਾਰ ਵਿੱਚ ਆਵਾਂ, ਕਿਉਂਕਿ ਇੱਥੇ ਦੁੱਖ ਹੀ ਦੁੱਖ ਹਨ। ਸੰਸਾਰ ਵੱਲ ਨਿਗਾਹ ਮਾਰੀਏ ਤਾਂ ਹਰ ਮਨੁੱਖ ਇੱਥੇ ਦੁਖੀ ਹੈ। ਜਿਸ ਮਨੁੱਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰੇ। ਕਿਤਨੇ ਯਤਨ ਕਰਕੇ, ਕਿਤਨੇ ਯੁਗ ਤਪੱਸਿਆ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋਈ, ਤੇ ਫਿਰ ਹੁਕਮ ਹੋ ਗਿਆ ਕਿ ਸੰਸਾਰ ਤੇ ਜਾ ਕੇ ਵਿਚਰੋ, ਸੰਸਾਰ ਤੇ ਬੜੇ ਜ਼ੁਲਮ ਹੋ ਰਹੇ ਹਨ, ਗਰੀਬਾਂ ਦੀ ਮਜ਼ਲੂਮਾਂ ਦੀ ਢਾਲ ਬਣੋ, ਜ਼ਾਲਮ ਲਈ ਦੰਡ ਦੇਣ ਲਈ ਤਿਆਰ ਹੋ ਜਾਓ, ਚੜ੍ਹਦੀਆਂ ਕਲਾ ਦਾ ਬੰਦਾ ਪੈਦਾ ਕਰੋ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਆਪਣੀ ਕਲਮ ਨਾਲ ਲਿਖਦੇ ਹਨ ਕਿ ਮੇਰਾ ਚਿੱਤ ਨਾ ਕੀਤਾ ਐਸਾ ਆਨੰਦ ਛੱਡਣ ਨੂੰ, ਪਰ ਗੁਰੂ ਪਿਤਾ ਦਾ ਹੁਕਮ ਵੀ ਮੰਨਣਾ ਹੈ ਨਾ, ਗੁਰੂ ਪਿਤਾ ਦਾ ਹੁਕਮ ਵੀ ਤਾਂ ਮੰਨਣਾ ਹੈ ਨਾ, ਕਿਉਂਕਿ ਆਗਿਆ ਦੇ ਸਮ ਕੋਈ ਹੋਰ ਜਪ ਤਪ ਸਿਮਰਨ ਭਜਨ ਨਹੀਂ ਹੈ। ਜਿਹੜਾ ਗੁਰੂ ਦਾ ਹੁਕਮ ਨਹੀਂ ਮੰਨਦਾ, ਆਗਿਆ ਨਹੀਂ ਮੰਨਦਾ, ਉਹਦੇ ਕੀਤੇ ਹੋਏ ਜਪ ਤਪ ਸਿਮਰਨ ਭਜਨ ਵੀ ਨਿਸ਼ਫਲ ਹਨ। ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਗੁੱਥਾ ਜਾ। ਗੁਰੂ ਦਾ ਹੁਕਮ ਨਹੀਂ ਮੰਨਦਾ ਤੇ ਫਿਰ ਜਪਾਂ ਤਪਾਂ ਨੂੰ ਬਈ ਫਲ ਕਿਵੇਂ ਲੱਗਣਗੇ। ਇਸ ਲਈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਆਪਣੀ ਕਲਮ ਨਾਲ ਲਿਖ ਗਏ ਕਿ ਇਹ ਬਿਦ ਕਰਤ ਤਪੱਸਿਆ ਭਇਓ, ਦ੍ਵੈ ਤੇ ਏਕ ਰੂਪ ਹੋਵੇ ਗਇਓ, ਤਾਤ ਮਾਤ ਮੁਰ ਅਲਖ ਅਰਾਧਾ, ਬੋ ਬਿਦ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ, ਤਿੰਨ ਪ੍ਰਭ ਜਬ ਆਏ ਸਮੋ ਦੀਆ, ਤਬ ਹਮ ਜਨਮ ਕਲੂ ਮੇ ਲੀਆ, चित ना भयो हमरो आमन कह चुभी रही सुरत प्रभु चरणन में। आख्या मैं ता उस अकाल पुरख वाहेगुरु दे हुकम नाल इस दुखां दे भरे हुए संसार विच आया। मेरा दिल नहीं सी करदा, मेरा जी नहीं सी करदा कि मैं इत्थे आवां, पर हुक्म दी खेड है, हुक्म विच ही सब कुछ है। हुक्म है एक विचारी बूंद, कितने जफर जाल कट के नदी दे विच मिल के रात दिन बे आराम होके आ नदी वेखदे हो ना, किवें रात दिन पत्थरां दियां ठोकरां खांदी होई भी किते आराम नहीं करदी, जा रही है खाठा मारदी भज्जी जा रही है अपने मालक समुद्र नूं मिलन लई, किते आराम भालदी है। जिसने भाई प्रभु नूं मिलना है, जिसने वाहिगुरु नूं मिलना है, ओ किते सौं के अमृत वेला बिता देवेगा, नहीं कदे नहीं बिता सकदा, ओनू नींद ही नहीं आ सकदी। एक मामूली कोई चिंता लग जावे मन दे विच ते नींद नहीं पैंदी, कोई कह देवे तेरी मंजी तले सप बैठा है किवें कोई सौं जाएगा, कोई कह देवे भाई रात नूं पता नहीं की होण वाला है किवें सौं जाएगा, थोड़ा जिहा डर होवे ते तैनू नींदर नहीं पैंदी। ते गुरु दा तैनू इतना कोई डर नहीं कि तू अमृत वेले जाग के इशनान करके नितनेम कर लो, क्योंकि निर्मल पाओ होवेगा गुरु दा ते फिर पाओ उपजेगा, प्यार उपजेगा ते प्यार पवेगा ते फिर मिलाप दी घड़ी भी आवेगी। भाई इवें नहीं आउनी, उच्चारण करो श्री
1: वाहेगुरु।
0: इसलिए हजूर कहंदे न ओ विचारी बूंद क्या करे जिसनू हुक्म होया, विचारी बूंद ने कितने जतन कीते नदी दे नाल मिलके रात दिन बे आराम होके किते आराम नहीं कीता, मुद्दतां दे बाद समुंदर विच जा मिली अपने प्यारे नू, ते प्यारे समुंदर ने हुक्म कीता भई हुण हवार बन के बदल बन के जाके फिर वसो, तां होर विचारी बूंद क्या करेगी। मेघे नू फुरमान होया बरसो कृपा दा ते फिर वसेगी, फिर कदों मिलेगी। ए मिलाप दी घड़ी सी ना जदों धन गुरु गोबिंद सिंह सच्चे पातशाह जी ने सुनिया दिता सी अकाल पुरख वाहिगुरु नू, हे अकाल पुरख आख्या मित्र प्यारे नू हाल मुरीदां दा कहना, तुद बिन रोग रजाइयां दा ओढ़न नाग निवासां दे रहना, सूल सुराही खंजर प्याला बिंग कसाइयां दा सहना, है ना दर्शना दी भुख आख्या तेरे दर्शना तू बिना पता ही मेरा की हाल है। धन गुरु गोबिंद सिंह सच्चे पातशाह जी कहंदे हन कि बिंग कसाइयां दा आ कसाई लोग जेड़े हुंदे हन चमड़ा महंगा वेचण दी अध मोया पशु नूं करके सुट देंदे हन, ते सारी रात ओ जदों तड़फदा है ता उदे शरीर दे चमड़े दी खल बहुत पतली बनदी है, कुर्म बन जांदा है ते ओ उसकी कीमत कई गुना वध जांदी है। इसलिए ओ बिंग कसाइयां दा क्या। ते धन गुरु गोबिंद सिंह सच्चे पातशाह कहंदे ने हे निरंकार हे वाहिगुरु तेरे बिना जितना हजार पशुआं नूं दुख हुंदा है ना तेरे बिना मैनू इतना दुख है, विछोड़े दा दुख, विछोड़ा सुने दुख बिन दिथे मरियोद बाज प्यारे आपने ते बिरही ना देवो। इसलिए सूल सुराही खंजर प्याला बिंग कसाइयां दा सहना, यारड़े दा सानू सत्तर जगा, पटखेड़ियां दा रहना राज भाग दुनिया दे सुखा, दुनिया दे सुख मेरे लिए बलदी पट्ठी दी दियाईयां हन जे तू नहीं मिलिया मैनू, जे तेरे दीदार नहीं होए तां फिर दुनिया दे सुख मेरे लिए बलदी पट्ठी दी न्याई हन। ए भाई प्यार वालियां दी खेड है। भाई साहब नंद लाल जी कहंदे ने जे कर पुछे हाल असाडा बैठ घड़ी गुर मेरे, जे कर साडा हाल पुछे तां फिर असी तां यही कहांगे ਕਿ ਤੇਰੇ ਦਰਸ਼ਨਾਂ ਤੋਂ ਬਿਨਾਂ ਸਾਡਾ ਕੋਈ ਜੀਵਨ ਨਹੀਂ ਹੈ। ਇਸ ਲਈ ਕਲਗੀਆਂ ਵਾਲਿਆ ਸਾਈਆਂ ਸਾਨੂੰ ਨਾਮ ਨਾਲ ਜੋੜ।

ਦੇ ਨਾਲ ਸ਼ਰਧਾ ਦੇ ਨਾਲ ਗੁਰੂ ਦਰਬਾਰ ਵਿੱਚ ਪਹੁੰਚਦਾ ਤੇ ਫਿਰ ਕਰਦਾ ਦਰਸ਼ਨ ਗੁਰੂ ਜੀ ਦੇ। ਸ਼ਰਧਾ ਦੇ ਨਾਲ ਦਰਸ਼ਨ ਕਰਨੇ ਇੱਕ ਅਮੋਲਕ ਦਾਤ ਹੈ। ਜਦੋਂ ਕੋਈ ਸ਼ਰਧਾ ਦੇ ਨਾਲ ਜਾ ਕੇ ਦਰਸ਼ਨ ਕਰਦਾ ਤਾਂ ਫਿਰ ਗੁਰੂ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ ਉਹ ਤਨ ਮਨ ਨਿਹਾਲ ਕਰ ਦਿੰਦਾ, ਲੋਕ ਪਰਲੋਕ ਦੇ ਸੁੱਖਾਂ ਨਾਲ ਝੋਲੀਆਂ ਭਰ ਦਿੰਦਾ। ਤੇ ਫਿਰ ਜਦੋਂ ਝੋਲੀਆਂ ਭਰ ਦਿੱਤੀਆਂ ਤਾਂ ਫਿਰ ਜਗਿਆਸੂ ਝੂਮ ਉੱਠਦਾ ਪਿਆਰ ਦੇ ਵਿੱਚ।

ਉਹ ਸਵਾ ਸਵਾ ਲੱਖ ਦੇ ਨਾਲ ਲੜਨ ਦੇ ਕਾਬਲ ਹੋ ਗਏ। ਉਸ ਵਿੱਚ ਇਤਨੀ ਸ਼ਕਤੀ ਭਰ ਗਈ।

ਜੇ ਕੋਈ ਮੁਸਲਮਾਨ ਨਹੀਂ ਬਣਦਾ ਉਸਨੂੰ ਮੌਤ ਦੇ ਘਾਟ ਉਤਾਰ ਦਿੰਦਾ। ਇਹ ਦੁਖੀ ਹੋਏ ਸਹਾਇਤਾ ਲੈਣ ਵਾਸਤੇ ਆਏ ਨੇ, ਬੇਨਤੀ ਕਰਨ ਆਏ ਨੇ ਕਿ ਸਾਡੀ ਰੱਖਿਆ ਕਰੋ।

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਪਰਸੋਂ ਅਸੀਂ ਪੜ੍ਹਿਆ ਸੀ ਕਿ ਜਦ ਤੱਕ ਅਸੀਂ ਹੁਕਮ ਨੂੰ ਨਹੀਂ ਬੁੱਝਦੇ, ਕਾਰਮਕ ਕਾਨੂੰਨ ਦੇ ਅਧੀਨ ਹਾਂ, ਆਪਣੇ ਕਰਮ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਸਕਦੇ, ਸਾਡੀ ਮੁਕਤੀ ਨਹੀਂ ਹੋ ਸਕਦੀ ਤੇ ਪਰਮਾਤਮਾ ਨਾਲ ਮਿਲਾਪ ਵੀ ਨਹੀਂ ਹੋ ਸਕਦਾ। ਨਾਲ ਇਹ ਵੀ ਪੜ੍ਹਿਆ ਸੀ ਕਿ ਹੁਕਮ ਤੋਂ ਦੁਰੇੜੇ ਲਿਜਾਣ ਵਾਲੀਆਂ ਸਾਡੀਆਂ ਸਿਆਣਪਾਂ ਹਨ। ਇਹ ਸਿਆਣਪਾਂ ਗੱਲੀ ਬਾਤੀਂ ਖੁਸ਼ਕ ਫਿਲਾਸਫੀ ਨਾਲ, ਖੁਸ਼ਕ ਗਿਆਨ ਨਾਲ, ਜਾਂ ਹੱਠ ਧਰਮ ਨਾਲ, ਜਾਂ ਕਰਮ ਕਾਂਡਾਂ ਨਾਲ ਨਹੀਂ ਲੈ ਸਕਦੀਆਂ, ਕਿਉਂਕਿ ਸਾਡੀਆਂ ਸਿਆਣਪਾਂ ਇਹ ਸਾਡੀ ਹੋਮੇ ਦਾ ਵਿਕਾਸ ਹਨ। ਜਿਉਂ ਜਿਉਂ ਸਾਡੀ ਹੋਮੇ ਵਿਕਸਿਤ ਹੋਈ, ਸਾਡੇ ਅੰਦਰ ਸਿਆਣਪਾਂ ਦੀਆਂ ਗਈਆਂ। ਸੋ ਹਉਮੈ ਵੇੜੀ ਮੈਂ ਮੇਰੀ ਦੀ ਭਾਵਨਾ ਨੂੰ ਆਤਮਕ ਪਿਉਣ ਚਾੜਨ ਨਾਲ ਅਸੀਂ ਸਿਆਣਪਾਂ ਤੋਂ ਬਚ ਸਕਦੇ ਹਾਂ ਤੇ ਹੁਕਮ ਨੂੰ ਬੁੱਝ ਸਕਦੇ ਹਾਂ। ਇੱਥੋਂ ਤੱਕ ਅਸੀਂ ਪੜ੍ਹਿਆ ਸੀ। ਇਸ ਤੋਂ ਅੱਗੇ ਕਿਵੇਂ ਆਤਮਕ ਪਿਉਣ ਚਾੜਨੀ ਹੈ ਤੇ ਹੁਕਮ ਨੂੰ ਬੁੱਝ ਕੇ ਫਿਰ ਉਸਦੀ ਰਜ਼ਾ ਵਿੱਚ ਕਿਵੇਂ ਚੱਲਣਾ, ਕਿਸ ਚੀਜ਼ ਦੀ ਲੋੜ ਹੈ ਰਜ਼ਾ ਵਿੱਚ ਚੱਲਣ ਲਈ, ਇਸ ਦਾ ਪੂਰਾ ਵਿਸਥਾਰ ਅੱਜ ਦੇ ਲੇਖ ਵਿੱਚ ਹੈ। ਉਹ ਪਿਆਰ ਨਾਲ ਸਰਵਣ ਕਰੀਏ। ਹੋਮੇ ਵੇੜੇ ਮਨ ਨਾਲ ਜੋ ਵੀ ਖਿਆਲ ਜਾਂ ਕਰਮ ਕੀਤੇ ਜਾਂਦੇ ਹਨ ਉਹ ਸਾਰੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਈ ਹਨ। ਹਾਂਜੀ, ਹੋਮੇ ਵੇੜੇ ਮਨ ਨਾਲ ਜੋ ਵੀ ਖਿਆਲ ਸੋਚੇ ਜਾਂਦੇ ਹਨ, ਜੋ ਕਰਮ ਕੀਤੇ ਜਾਂਦੇ ਹਨ ਉਹ ਸਾਰੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਈ ਹਨ। ਸਾਡੇ ਹੋਮੇ ਵੇੜੇ ਮਨ ਨੂੰ ਮਾਰਨਾ ਜਾਂ ਬਦਲਣਾ ਇਹ ਸੌਖਾ ਨਹੀਂ ਹੈ, ਕਿਉਂਕਿ ਸਾਡੇ ਮਨ ਦੀ ਇਹ ਮੌਜੂਦਾ ਰੰਗਤ ਕਈ ਜਨਮਾਂ ਦੇ ਖਿਆਲਾਂ ਤੇ ਕਰਮਾਂ ਦਾ ਨਿਚੋੜ ਜਾਂ ਹਵਾੜ ਹੈ। ਇਸ ਲਈ ਇਸ ਰੰਗਤ ਨੂੰ ਬਦਲਣ ਲਈ ਅਤਿਅੰਤ ਉੱਦਮ, ਦ੍ਰਿੜਤਾ ਅਤੇ ਸਮੇਂ ਦੀ ਲੋੜ ਹੈ, ਕਿਉਂਕਿ ਜਿਹੜੀ ਰੰਗਤ ਅਸੀਂ ਹੁਣ ਬਣਾਈ ਹੈ ਇਹ ਕਈ ਜਨਮਾਂ ਦੇ ਅਭਿਆਸ ਨਾਲ ਬਣਾਈ ਹੈ। ਇਸ ਲਈ ਅਤਿਅੰਤ ਉੱਦਮ, ਬੇਅੰਤ ਉੱਦਮ ਦੀ ਲੋੜ ਹੈ, ਫਿਰ ਦ੍ਰਿੜਤਾ ਦੀ ਲੋੜ ਹੈ, ਤੇ ਇੱਕ ਦੋ ਦਿਨ, ਇੱਕ ਦੋ ਮਹੀਨਿਆਂ ਦੀ ਖੇਡ ਨਹੀਂ, ਇਸ ਲਈ ਸਮੇਂ ਦੀ ਵੀ ਲੋੜ ਹੈ। ਪਰ ਪਹਿਲਾਂ ਤਾਂ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਡੇ ਮੌਜੂਦਾ ਖਿਆਲਾਂ ਜਾਂ ਕਰਮਾਂ ਦੀ ਰੰਗਤ ਹਉਂਤਾਰੀ ਹੈ। ਸਾਡੇ ਮਨ ਦੀ ਹਉਮੈ ਦੀ ਭਾਵਨਾ ਜਾਂ ਰੰਗਤ ਇਹ ਬਦਲਣੀ ਜ਼ਰੂਰੀ ਹੈ। ਨਿਰੇ ਪੂਰੇ ਦਿਮਾਗੀ ਗਿਆਨ, ਸਿਆਣਪਾਂ, ਉਕਤੀਆਂ, ਜੁਗਤੀਆਂ, ਫਿਲਾਸਫੀਆਂ ਨਾਲ ਇਹ ਤਬਦੀਲੀ ਨਹੀਂ ਹੋ ਸਕਦੀ, ਕਿਉਂਕਿ ਇਹਨਾਂ ਵਿੱਚ ਵੀ ਹੋਮੇ ਦੀ ਅੰਸ਼ ਹੈ। ਇਸ ਲਈ ਮਨ ਦੀ ਰੰਗਤ ਬਦਲਣ ਲਈ ਉਚੇਰੀ, ਚੰਗੇਰੀ ਤੇ ਦੈਵੀ ਸੰਗਤ ਕਰਨੀ ਅਤ ਜ਼ਰੂਰੀ ਹੈ। ਹਾਂਜੀ, ਮਨ ਦੀ ਰੰਗਤ ਬਦਲਣ ਲਈ ਉਚੇਰੀ, ਚੰਗੇਰੀ ਤੇ ਦੈਵੀ ਸੰਗਤ ਕਰਨੀ ਇਹ ਅਤ ਜ਼ਰੂਰੀ ਹੈ। ਜਿਉਂ ਜਿਉਂ ਸਾਡੇ ਮਨ ਨੂੰ ਉਚੇਰੀ, ਸੋਹਣੀ, ਦੈਵੀ, ਆਤਮਕ ਭਾਵਨਾ ਵਾਲੀ, ਜਿਉਂ ਦੀ ਜਾਗਦੀ ਸਾਧ ਸੰਗਤ ਦੀ ਪਿਉਣ ਚੜ੍ਹਦੀ ਜਾਵੇਗੀ, ਸਾਡੇ ਮਨ ਦੀ ਮੈਲ ਘਟਦੀ ਜਾਵੇਗੀ ਤੇ ਸਾਡਾ ਮਨ ਉਚੇਰੇ ਆਤਮਕ ਗੁਣ ਗ੍ਰਹਿਣ ਕਰਦਾ ਹੋਇਆ ਨਿਰਮਲ ਹੁੰਦਾ ਜਾਵੇਗਾ ਤੇ ਸਾਡੀ ਵਿਵੇਕ ਬੁੱਧੀ ਉਗੜਦੀ ਜਾਵੇਗੀ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ। ਇਸ ਤਰ੍ਹਾਂ ਆਤਮਕ ਪਿਉਣ ਦੁਆਰਾ ਹੀ ਅਨੁਭਵ ਪ੍ਰਕਾਸ਼ ਹੋ ਸਕਦਾ ਹੈ, ਜਿਸ ਨਾਲ ਆਪਣੇ ਭਾਣੇ ਤੇ ਇਲਾਹੀ ਭਾਣੇ ਦਾ ਨਿਰਣਾ ਹੋ ਸਕਦਾ ਹੈ। ਇਸ ਅਨੁਭਵੀ ਨਿਰਣੇ ਨੂੰ ਹੀ ਗੁਰਬਾਣੀ ਵਿੱਚ ਬੁੱਝਣਾ, ਸੀਝਣਾ, ਪਹਿਚਾਨਣਾ ਕਿਹਾ ਗਿਆ ਹੈ। ਇਸ ਅਨੁਭਵੀ ਆਤਮਕ ਨਿਰਣੇ ਤੋਂ ਬਗੈਰ ਸਾਡਾ ਮਨ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੇ ਹੀ ਭਾਣੇ ਵਿੱਚ ਚੱਲਦਾ ਰਹੇਗਾ ਤੇ ਇਲਾਹੀ ਹੁਕਮ ਦੀਆਂ ਬਰਕਤਾਂ ਤੇ ਆਤਮਕ ਵਿਰਾਸਤ ਤੋਂ ਵਾਂਝਾ ਜਾਵੇਗਾ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ। ਸੋ ਸਾਧ ਸੰਗਤ ਦੀ ਦੈਵੀ ਪਿਉਣ ਜਦੋਂ ਚੜ੍ਹੇਗੀ ਮਨ ਨੂੰ, ਸਾਡੀ ਨਿਰਣਾ ਸ਼ਕਤੀ ਦਾ ਵਿਕਾਸ ਹੋਵੇਗਾ, ਅਨੁਭਵੀ ਪ੍ਰਕਾਸ਼ ਹੋਵੇਗਾ, ਜਿਸ ਨਾਲ ਆਪਣੇ ਭਾਣੇ ਤੇ ਰੱਬੀ ਹੁਕਮ ਦੀ ਸੋਝੀ ਹੋਵੇਗੀ। ਪਰ ਸਾਧ ਸੰਗਤ ਵਿੱਚ ਆ ਕੇ ਕਿਹੜੇ ਕਰਤਬ ਨਾਲ ਮਨ ਨੂੰ ਦੈਵੀ ਪਿਉਣ ਚੜ੍ਹਦੀ ਹੈ? ਉਹ ਹੈ ਅੰਤਰਮੁਖੀ ਸਿਮਰਨ ਕਰਨ ਨਾਲ। ਸੋ ਮਨ ਨੂੰ ਆਤਮਕ ਪਿਉਣ ਚਾੜਨ ਲਈ ਨਾਮ ਅਭਿਆਸ ਕਮਾਈ ਅੰਤਰਮੁਖੀ ਸਿਮਰਨ ਦੀ ਲੋੜ ਹੈ। ਦੂਸਰਾ, ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਦੀ ਸੰਗਤ ਤੇ ਸੇਵਾ ਅਥਵਾ ਸਾਧ ਸੰਗਤ ਦੀ। ਅਤੇ ਤੀਸਰਾ, ਗੁਰਪ੍ਰਸਾਦ ਦੀ ਲੋੜ ਹੈ। ਹੋਰ ਸਿਆਣਪਾਂ, ਉਕਤੀਆਂ, ਜੁਗਤੀਆਂ, ਦਿਮਾਗੀ ਗਿਆਨ,
ਖੁਸ਼ਕ ਸੁੱਕੀ ਫਿਲਾਸਫੀ, ਕਰਮ ਕਾਂਡ, ਹੱਠ ਧਰਮ ਅਤੇ ਤਿਆਗ ਦੇ ਫੋਕੇ ਸਾਧਨ ਇਹ ਕਾਰਗਰ ਨਹੀਂ ਹੁੰਦੇ, ਕਿਉਂਕਿ ਇਹਨਾਂ ਸਭਨਾਂ ਦੇ ਪਿੱਛੇ ਹੋਮੇ ਦੀ ਲੇਸ਼ ਹੁੰਦੀ ਹੈ। ਇੱਕੋ ਹੀ ਤਰੀਕਾ, ਸਾਧ ਸੰਗਤ ਵਿੱਚ ਆ ਕੇ ਆਤਮਕ ਪਿਉਣ ਚਾੜੋ, ਪਰ ਆਤਮਾ ਵਿੱਚ ਤਾਂ ਬੇਅੰਤ ਗੁਣ ਹਨ, ਕਿਹੜੀ ਪਿਉਣ ਸਭ ਤੋਂ ਕਾਰਗਰ ਹੈ? ਸਭ ਤੋਂ ਉੱਚੀ ਸੁੱਚੀ ਤੇ ਅਤਿਅੰਤ ਕਾਰਗਰ ਪਿਉਂਦ ਇਲਾਹੀ ਪਿਆਰ ਹੈ। ਮਨ ਰੇ ਕਿਉਂ ਛੂਟੈ ਬਿਨ ਪਿਆਰ, ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸ਼ਨਾਨ, ਜਬ ਲਗ ਜੁਗਤ ਨਾ ਜਾਣੀਐ ਭਾਉ ਭਗਤ ਭਗਵਾਨ। ਸਾਚ ਕਹੋ ਸੁਣ ਲੇ ਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਜਦੋਂ ਸਾਧ ਸੰਗਤ ਵਿੱਚ ਵਿਚਰਦਿਆਂ ਅਸੀਂ ਅੰਤਰਮੁਖੀ ਹੋ ਕੇ ਸਿਮਰਨ ਕਰਦਿਆਂ, ਤਾਂ ਸਾਧ ਸੰਗਤ ਤੇ ਅਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਜਾਂਦਾ ਹੈ। ਹਾਂਜੀ, ਜਦੋਂ ਪੂਰੀ ਤਰ੍ਹਾਂ ਨਿਰਮਲ ਹੋ ਜਾਂਦਾ ਹੈ, ਫਿਰ ਸਾਡੀ ਆਤਮਾ ਦਾ ਅਕਸ ਸਾਡੇ ਮਨ ਉੱਤੇ ਪੈਂਦਾ ਹੈ, ਤਾਂ ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਬਜਾਏ ਤੂੰ ਤੇਰੀ ਦਾ ਪਿਆਰ ਵੱਧਦਾ ਜਾਂਦਾ ਹੈ, ਆਤਮਾ ਵਿੱਚੋਂ ਸਫੁੱਟਤ ਆਉਂਦਾ ਹੈ। ਹਾਂਜੀ, ਆਮ ਤੌਰ ਤੇ ਕੀ ਹੁੰਦਾ ਹੈ, ਅਸੀਂ ਸਾਧ ਸੰਗਤ ਵਿੱਚ ਆ ਕੇ ਮਨ ਨੂੰ ਥੋੜਾ ਬਹੁਤ ਨਿਰਮਲ ਕਰਦੇ ਹਾਂ, ਬਾਹਰ ਜਾ ਕੇ ਫਿਰ ਮੈਲਾ ਕਰ ਦਿੰਦੇ ਹਾਂ, ਫਿਰ ਥੋੜਾ ਨਿਰਮਲ ਫਿਰ ਮੈਲਾ ਕਰ ਦਿੰਦੇ ਹਾਂ। ਸੋ ਇਸ ਦਾ ਵਿਸਥਾਰ ਗੁਰਮੁਖ ਪਿਆਰਿਆਂ ਨੇ ਪਾਪ ਪੁੰਨ, ਧਰਮ ਪ੍ਰਚਾਰ ਅਤੇ ਸਿਮਰਨ ਦੇ ਲੇਖਾਂ ਵਿੱਚ ਖੋਲ ਕੇ ਦਰਸਾਇਆ ਹੈ। ਪਰ ਜਦੋਂ ਅਸੀਂ ਸਾਧ ਸੰਗਤ ਵਿੱਚ ਸਿਮਰਨ ਕਰਕੇ ਮਨ ਨੂੰ ਨਿਰਮਲ ਕਰਕੇ ਆਪਣੀ ਨਿਰਮਲਤਾਈ ਨੂੰ ਬਰਕਰਾਰ ਰੱਖਦੇ ਹਾਂ, ਅਗਲੇ ਸਮਾਗਮ ਫਿਰ ਨਿਰਮਲ ਕਰਦੇ, ਇਸ ਤਰ੍ਹਾਂ ਜਦੋਂ ਨਿਰਮਲ ਕਰਦੇ ਹਾਂ, ਪੂਰਾ ਤੌਰ ਤੇ ਨਿਰਮਲ ਹੋ ਜਾਏ ਮਨ, ਫਿਰ ਸਾਡੀ ਆਤਮਾ ਦਾ ਅਕਸ ਸਾਡੇ ਮਨ ਉੱਤੇ ਪੈਂਦਾ ਹੈ, ਫਿਰ ਪਿਉਣ ਚੜ੍ਹਦੀ ਹੈ। ਹੁੰਦਾ ਕੀ ਹੈ, ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਬਜਾਏ ਤੂੰ ਤੇਰੀ ਦਾ ਪਿਆਰ ਉਪਜ ਪੈਂਦਾ ਤੇ ਵੱਧਦਾ ਹੈ। ਇਸ ਤਰ੍ਹਾਂ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਵਾਲੀ ਰੰਗਤ ਨਾਲ ਸਾਡੀ ਹਉਮੈ ਦਾ ਭਰਮ ਭੁਲਾਵਾ ਦੂਰ ਹੋ ਜਾਂਦਾ ਹੈ ਤੇ ਸਾਨੂੰ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸ਼ਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ, ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਇਸ ਤਰ੍ਹਾਂ ਜਦ ਸਾਡੇ ਮਨ ਨੂੰ ਇਲਾਹੀ ਪਿਆਰ ਦੀ ਪਿਉਣ ਚੜ੍ਹ ਜਾਂਦੀ ਹੈ, ਕਿਵੇਂ ਚੜ੍ਹਦੀ ਫਿਰ ਦੁਹਰਾ ਦਈਏ ਕਿ ਮਨ ਨੂੰ ਨਿਰਮਲ ਕਰਨਾ, ਸੰਗਤ ਵਿੱਚ ਆ ਕੇ ਸਿਮਰਨ ਕਰ ਕਰਕੇ ਇਸ ਤਰ੍ਹਾਂ ਨਿਰਮਲ ਕਰਦਿਆਂ ਕਰਦਿਆਂ ਜਦੋਂ ਪੂਰੀ ਤਰ੍ਹਾਂ ਨਿਰਮਲ ਹੋਏ, ਫਿਰ ਆਪਣੇ ਆਪ ਹੀ ਤੂੰ ਤੇਰੀ ਦੀ ਭਾਵਨਾ ਉਪਜ ਪੈਂਦੀ ਹੈ, ਮੈਂ ਮੇਰੀ ਨੂੰ ਤੂੰ ਤੇਰੀ ਦੀ ਪਿਉਣ ਚੜ੍ਹ ਜਾਂਦੀ ਹੈ। ਇਸ ਤਰ੍ਹਾਂ ਜਦ ਸਾਡੇ ਮਨ ਨੂੰ ਇਲਾਹੀ ਪਿਆਰ ਦੀ ਪਿਉਣ ਚੜ੍ਹ ਜਾਂਦੀ ਹੈ, ਤਾਂ ਸਾਨੂੰ ਪ੍ਰਤੀਤ ਆਉਂਦਾ ਹੈ ਕਿ ਇਲਾਹੀ ਹੁਕਮ ਹੀ ਸਾਰੇ ਪਾਸੇ ਓਤ ਪੋਤ ਰਵ ਰਿਹਾ ਭਰਪੂਰ ਹੈ ਤੇ ਸਾਡੀ ਨਿੱਕੀ ਜਿਹੀ ਹੋਮੇ ਦੀ ਮਨਮਰਜ਼ੀ ਲਈ ਕੋਈ ਥਾਂ ਨਹੀਂ। ਉਸ ਅਟਲ ਅਪੁੱਲ ਅਪਾਰ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਰੁੜਨਾ ਜਾਂ ਪਹਾੜੇ ਵਿੱਚ ਸੁਰ ਹੋ ਕੇ ਚੱਲਣਾ ਹੀ ਇਹ ਸਾਡਾ ਫਰਜ਼ ਹੈ ਤੇ ਸਾਡੇ ਲਈ ਲਾਭਦਾਇਕ ਅਤੇ ਕਲਿਆਣਕਾਰੀ ਵੀ ਹੈ। ਜਗਿਆਸੂ ਇਸ ਆਤਮਕ ਅਵਸਥਾ ਵਿੱਚ ਇਉਂ ਪ੍ਰਤੀਤ ਕਰਦਾ ਹੈ, ਜੋ ਤੂੰ ਕਰੇ ਕਰਾਵੇਂ ਸਵਾਮੀ ਸਾ ਮਸਲਤ ਪਰਵਾਨ, ਹਮ ਕਿਛ ਨਾ ਹੀ ਏਕ ਹੈ ਉਹੀ, ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ, ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ ਖਿਲਾਵਨ ਹਾਰੋ ਜਾਣੇ, ਜੇ ਕਰਾਵੇ ਸੋ ਕਰਨਾ, ਮੈਂ ਨਾ ਹੀ ਕਿਛ ਆਉ ਨਾ ਹੀ ਕਿਛ ਆਏ ਨਾ ਮੋਰਾ, ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਸੋ ਜਦੋਂ ਇਹਨਾਂ ਦੋਹਾਂ ਮਾਨਸਿਕ ਤੇ ਆਤਮਕ ਅਵਸਥਾਵਾਂ ਨੂੰ ਇਉਂ ਦਰਸਾਇਆ ਗਿਆ ਹੈ, ਜਦੋਂ ਆਪਣੇ ਭਾਣੇ ਵਿੱਚ ਵਿਚਰਦੇ ਹਾਂ ਸਾਡੀ ਹਾਲਤ ਕਿਹੋ ਜਿਹੀ ਆਉਂਦੀ ਹੈ, ਤੇ ਜਦੋਂ ਆਤਮਾ ਦਾ ਅਕਸ ਮਨ ਤੇ ਪੈਂਦਾ ਹੈ, ਅਨੁਭਵੀ ਪ੍ਰਕਾਸ਼ ਆਉਂਦਾ ਹੈ, ਹੁਕਮ ਨੂੰ ਬੁੱਝ ਲੈਂਦੇ ਹਾਂ, ਫਿਰ ਕੀ ਪਰਿਵਰਤਨ ਆਉਂਦਾ ਹੈ, ਇੱਥੇ ਇੱਕ ਬਿਓਰਾ ਦਿੱਤਾ ਗਿਆ ਹੈ। ਮਾਨਸਿਕ ਅਵਸਥਾ ਜਦੋਂ ਆਪਣੇ ਭਾਣੇ ਵਿੱਚ ਆਉਂਦੇ ਹੁਕਮ ਨੂੰ ਬੁੱਝਣ ਤੋਂ ਪਹਿਲਾਂ, ਇਹ ਤ੍ਰੈਗੁਣੀ ਮਾਇਕੀ ਮੰਡਲ ਦੀ ਖੇਲ ਹੈ, ਇੱਥੇ ਹੋਮੇ ਅਥਵਾ ਮੈਂ ਮੇਰੀ ਦਾ ਬੋਲਬਾਲਾ ਹੈ, ਅਸੀਂ ਹੋਮੇ ਦੇ ਪਰਾਇਣ ਹਾਂ ਇਸ ਅਵਸਥਾ ਵਿੱਚ, ਇੱਥੇ ਭਰਮ ਭੁਲਾਵਾ ਹੈ, ਮਨਮਰਜ਼ੀ ਹੈ, ਆਪਣੇ ਭਾਣੇ ਵਿੱਚ ਚੱਲਣਾ ਹੈ, ਤੇ ਇਹ ਅਵਸਥਾ ਕਰਮਬੱਧ ਹੈ, ਸਾਨੂੰ ਆਪਣੇ ਕਰਮਾਂ ਦਾ ਲੇਖਾ ਦੇਣਾ ਪੈਂਦਾ ਹੈ, ਕਾਰਮ ਕਾਨੂੰਨ ਦੇ ਅਧੀਨ ਹੈ।
ਤੇ ਆਤਮਕ ਅਵਸਥਾ ਜਦੋਂ ਹੁਕਮ ਨੂੰ ਬੁੱਝ ਲੈਂਦੇ ਹਾਂ ਉਹ ਆਤਮਕ ਪਿਰਮ ਖੇਲ ਹੈ। ਉੱਥੇ ਸਿਰਫ ਤੂੰ ਤੇਰੀ ਦੀ ਭਾਵਨਾ ਹੈ, ਉੱਥੇ ਮਨ ਹਉਮੈ ਦੇ ਪ੍ਰਾਇਣ ਨਹੀਂ ਹੁੰਦਾ, ਆਤਮ ਪ੍ਰਾਇਣ ਹੁੰਦਾ ਹੈ। ਉਹ ਅਨੁਭਵੀ ਪ੍ਰਕਾਸ਼ ਵਾਲਾ ਜੀਵਨ ਹੈ, ਭਰਮ ਭੁਲਾਵਾ ਨਹੀਂ ਹੁੰਦਾ। ਉੱਥੇ ਮਨਮਰਜ਼ੀ ਨਹੀਂ ਹੈ, ਇਲਾਹੀ ਹੁਕਮ ਹੈ, ਉਹ ਹੁਕਮ ਰਜਾਈ ਚੱਲਣਾ ਹੈ। ਤੇ ਉੱਥੇ ਅਸੀਂ ਜੋ ਵੀ ਕਰਦੇ ਹਾਂ, ਕਰਮ ਵੀ ਕਰਦੇ ਹਾਂ, ਆਪਣੇ ਕਰਮਾਂ ਤੋਂ ਆਜ਼ਾਦ ਹਾਂ, ਕਾਰਮਿਕ ਕਾਨੂੰਨ ਤੋਂ ਪਰੇ ਹੋ ਜਾਂਦੇ ਹਾਂ, ਉਹਨਾਂ ਦੇ ਬੰਧਨਾਂ ਤੋਂ ਛੁੱਟ ਜਾਂਦੇ ਹਾਂ। ਮਾਨਸਿਕ ਅਵਸਥਾ ਵਿੱਚ ਮਾਇਆ ਦੀ ਖਿੱਚ ਹੈ, ਇੱਥੇ ਦੁੱਖ ਕਲੇਸ਼ ਵਿਆਪਦਾ ਹੈ, ਇੱਥੇ ਈਰਖਾ ਦਵੈਤ ਵੀ ਹੈ, ਇੱਥੇ ਵੈਰ ਵਿਰੋਧ ਵੀ ਹੈ, ਇੱਥੇ ਅਸ਼ਾਂਤੀ ਵੀ ਹੈ। ਇਹ ਅਵਸਥਾ ਜੰਮਣ ਮਰਨ ਚ ਆਵਾਗਮਨ ਚ ਹੈ। ਤੇ ਆਤਮਕ ਅਵਸਥਾ, ਉੱਥੇ ਮਾਇਆ ਦੀ ਖਿੱਚ ਨਹੀਂ, ਉਹ ਤਾਂ ਅੰਤਰਮੁਖੀ ਹੋ ਗਿਆ, ਪ੍ਰੀਤ ਡੋਰੀ ਦੀ ਖਿੱਚ ਪੈਂਦੀ ਹੈ। ਉੱਥੇ ਕੋਈ ਦੁੱਖ ਨਹੀਂ ਵਿਆਪਦਾ, ਸਦੀ ਵੀ ਕੁਸ਼ਲ ਖੇਮ ਹੈ। ਉੱਥੇ ਕਿਸੇ ਨਾਲ ਈਰਖਾ ਦਵੈਤ ਨਹੀਂ, ਮੈਤਰੀ ਭਾਵ ਹੈ ਸਭ ਨਾਲ, ਕਿਸੇ ਨਾਲ ਵੈਰ ਵਿਰੋਧ ਨਹੀਂ, ਪਿਆਰ, ਉੱਥੇ ਸ਼ਾਂਤੀ ਹੈ। ਉਹ ਜਿਹੜੀ ਅਵਸਥਾ ਹੈ, ਜਨਮ ਮਰਨ ਤੋਂ ਪਰੇ ਹੈ, ਬੌੜ ਨਾ ਮਰਨਾ ਹੈ। ਸੋ ਮਾਨਸਿਕ ਅਵਸਥਾ ਇਹ ਜਮਾਂ ਦੇ ਫੇਰ ਵਿੱਚ ਹੈ, ਇੱਥੇ ਤ੍ਰਿਸ਼ਨਾ ਦੀ ਅੱਗ ਹੈ, ਇੱਥੇ ਦੂਜਾ ਭਾਵ ਹੈ, ਇੱਥੇ ਆਸਾਂ ਮਨਸਾ ਵੀ ਹਨ, ਇੱਛਾਵਾਂ ਹਨ। ਇੱਥੇ ਕੋਈ ਬੁਰਾ ਕਰਦਾ, ਸਾਡੀ ਮਰਜ਼ੀ ਦੇ ਉਲਟ ਕਰਦਾ, ਉਸ ਨਾਲ ਸ਼ਿਕਾਇਤ ਵੀ ਹੈ, ਰੋਸ ਵੀ ਹੈ। ਪਰ ਆਤਮਕ ਅਵਸਥਾ ਉਹ ਜਮਾਂ ਤੋਂ ਆਜ਼ਾਦ ਹੈ, ਉੱਥੇ ਤ੍ਰਿਸ਼ਨਾ ਦੀ ਅੱਗ ਨਹੀਂ, ਤ੍ਰਿਪਤ ਹੈ, ਤ੍ਰਿਪਤ ਅਗਾਏ ਹੈ। ਉੱਥੇ ਕੋਈ ਦੂਜਾ ਭਾਵ ਨਹੀਂ, ਹਰ ਪਾਸੇ ਇੱਕੋ ਇੱਕ ਪਰਮਾਤਮਾ ਆਪ ਹੈ। ਉਹ ਨਿਰਇੱਛਤ ਅਵਸਥਾ ਹੈ, ਕੋਈ ਆਸਾ ਮਨਸਾ ਨਹੀਂ। ਉਹ ਅਵਸਥਾ ਵਿੱਚ ਸ਼ੁਕਰ ਹੈ, ਭਲਾ ਹੈ। ਸੋ ਮਾਨਸਿਕ ਅਵਸਥਾ ਇਹ ਹੋਮੇ ਵੇੜੇ ਮਨ ਦਾ ਪ੍ਰਗਟਾਵਾ ਹੈ, ਜਿਸ ਵਿੱਚ ਔਗਣ ਭਰਪੂਰ ਹਨ। ਅਸੀਂ ਜੋ ਵੀ ਖਿਆਲ, ਇੱਛਾ, ਰੀਝਾ, ਕਰਮ ਕਰਦੇ ਹਾਂ, ਸਭ ਹੋਮੇ ਦੇ ਪ੍ਰਾਇਣ ਹਨ, ਆਪਣਾ ਭਾਣਾ ਹੈ, ਮਨਮਰਜ਼ੀ ਹੈ। ਇਸ ਲਈ ਇਲਾਹੀ ਹੁਕਮ ਤੋਂ ਬੇਸੁਰੇ ਅਤੇ ਉਲਟ ਹਾਂ, ਜਿਸ ਦੀ ਸਜ਼ਾ ਸਾਨੂੰ ਭੁਗਤਣੀ ਪੈਂਦੀ ਹੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਸੋ ਮਾਇਕੀ ਮੰਡਲ ਵਿੱਚ ਸਾਡੀਆਂ ਇਹ ਨੇਕੀਆਂ, ਪਰਉਪਕਾਰ, ਇਹ ਸਾਡੇ ਫਰਜ਼ ਅਦਾ ਕਰਨੇ, ਇਹ ਮੋਹ, ਪਿਆਰ, ਪਾਠ, ਪੂਜਾ, ਕਰਮ ਕਾਂਡ ਆਦਿ, ਸਭਨਾਂ ਦੇ ਅੰਦਰ ਹੋਮੇ ਦੀ ਲੇਸ਼ ਜਾਂ ਅੰਸ਼ ਹੁੰਦੀ ਹੈ, ਜਿਸ ਨਾਲ ਅਸੀਂ ਕਰਮਬੱਧ ਹੋ ਜਾਂਦੇ ਹਾਂ। ਧਿਆਨ ਦੇਣਾ ਜੀ, ਜਦ ਤੱਕ ਸਾਡੀ ਸੁਰਤ ਮਾਇਕੀ ਮੰਡਲ ਵਿੱਚ ਵਿਚਰਦੀ ਹੈ, ਇੱਥੇ ਅਸੀਂ ਜੋ ਕੁਝ ਵੀ ਚੰਗੇ ਕੰਮ ਵੀ, ਜਿਵੇਂ ਪਾਠ ਪੂਜਾ ਕਰਦੇ ਹਾਂ, ਨੇਕੀਆਂ ਕਰਦੇ ਹਾਂ, ਪਰਉਪਕਾਰ ਕਰਦੇ ਹਾਂ, ਇਹਨਾਂ ਵਿੱਚ ਵੀ ਹੋਮੇ ਦੀ ਅੰਸ਼ ਹੁੰਦੀ ਹੈ, ਜਿਸ ਨਾਲ ਅਸੀਂ ਕਰਮਬੱਧ ਹਾਂ, ਕਾਰਮਕ ਕਾਨੂੰਨ ਤੋਂ ਬਾਹਰ ਨਹੀਂ ਹਾਂ। ਤੇ ਆਤਮਕ ਅਵਸਥਾ, ਇਸ ਵਿੱਚ ਜੀਵ ਸਾਧ ਸੰਗਤ ਤੇ ਗੁਰੂ ਦੀ ਬਖਸ਼ਿਸ਼ ਦੁਆਰਾ ਜਦ ਇਲਾਹੀ ਹੁਕਮ ਬੁੱਝ ਲੈਂਦਾ ਹੈ, ਤਾਂ ਉਹ ਆਪਣੀ ਹੋਮੇ ਨੂੰ ਆਤਮ ਪ੍ਰਾਇਣ ਕਰਕੇ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਰੁੜਿਆ ਜਾਂਦਾ ਹੈ, ਤੇ ਆਤਮਕ ਪ੍ਰਕਾਸ਼ ਦੇ ਸਾਰੇ ਦੈਵੀ ਗੁਣ ਉਸ ਵਿੱਚ ਉਪਜ ਪੈਂਦੇ ਹਨ ਤੇ ਪ੍ਰਵੇਸ਼ ਹੋ ਜਾਂਦੇ ਹਨ। ਦੂਜੇ ਲਫ਼ਜ਼ਾਂ ਵਿੱਚ, ਇਹ ਸਾਡੇ ਮਾਇਕੀ ਔਗਣ, ਇਹ ਹੋਮੇ ਦਾ ਹੀ ਪ੍ਰਗਟਾਵਾ ਤੇ ਪਸਾਰਾ ਹਨ, ਤੇ ਸਾਰੇ ਦੈਵੀ ਗੁਣ ਇਹ ਹੁਕਮ ਦਾ ਹੀ ਪ੍ਰਕਾਸ਼ ਤੇ ਪ੍ਰਤੀਕ ਹਨ। ਹੋਮੇ ਵੱਡਾ ਗੁਬਾਰ ਹੈ, ਹੋਮੇ ਵਿੱਚ ਬੁੱਝ ਨਾ ਸਕੇ ਕੋਈ, ਹੋਮੇ ਵਿੱਚ ਭਗਤ ਨਾ ਹੋਵੇ। ਹਾਂਜੀ, ਜੇ ਭਗਤੀ ਕਰਨੀ ਹੈ ਤਾਂ ਹੋਮੇ ਵਿੱਚ ਨਹੀਂ ਹੋ ਸਕਦੀ। ਹੋਮੇ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁੱਝਿਆ ਜਾਏ, ਹੋਮੇ ਵਿੱਚ ਜੀਓ ਬੰਦ ਹੈ, ਨਾਮ ਨਾ ਵਸੈ ਮਨ ਆਏ। ਇਹ ਮਨ ਧੰਦੇ ਬਾਂਦਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲ ਲਾਏ। ਮਨ ਤੂੰ ਗਾਰਬ ਆਟਿਆ, ਗਾਰਬ ਲਦਿਆ ਜਾਏ, ਮਾਇਆ ਮੋਹਣੀ ਮੋਇਆ, ਫਿਰ ਜੂਨੀ ਪਵਾਏ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਹਾਂ ਹਾਂ ਕਰਤੇ ਕਰਮ ਰਤ ਤਾਂ ਕੋ ਭਾਰ ਹਫਾਰ, ਪ੍ਰੀਤ ਨਹੀਂ ਜੋ ਨਾਮ ਸਿਉ ਤਉ ਏਉ ਕਰਮ ਬੇਕਾਰ। ਇਸ ਹੁਕਮ ਰਜਾਈ ਚੱਲਣ ਵਿੱਚ ਆਪਣੇ ਮਨ ਦੀ ਰੰਗਤ, ਮਨ ਦੀ ਮਰਜ਼ੀ,
ਰੀਝਾਂ ਮਨ ਦੇ ਜਿਹੜੇ ਚਾਉ ਸਵਾਦ ਤ੍ਰਿਸ਼ਨਾ ਹੰਗ ਤੇ ਵਲਵਲੇ ਸਿਆਣਪਾਂ ਚਤਰਾਈਆਂ ਰੋਸੇ ਗਿਲੇ ਸ਼ਿਕਾਇਤਾਂ ਈਰਖਾ ਦੁਐਤ ਵੈਰ ਵਿਰੋਧ ਸ਼ੱਕ ਕਿਉਂ ਕਿਆ ਕੈਸੇ ਆਦਿ ਨੀਵੀਂ ਮਾਇਕੀ ਰੁਚੀਆਂ ਦੀ ਲੇਸ਼ ਵੀ ਨਹੀਂ ਹੋ ਸਕਦੀ। ਔਗੁਣ ਤਾਂ ਇੱਕ ਪਾਸੇ, ਔਗੁਣਾਂ ਦੀ ਲੇਸ਼ ਮਾਤਰ ਅੰਸ਼ ਵੀ ਨਹੀਂ ਹੁੰਦੀ ਹੁਕਮ ਰਜਾਈ ਚੱਲਣਾ ਵਿੱਚ। ਇੱਥੇ ਆਪਣੇ ਮਨ ਨੂੰ ਮਾਰਨ ਦਾ ਸਵਾਲ ਨਹੀਂ ਹੈ, ਇੱਥੇ ਤਾਂ ਬਲਕਿ ਆਪਣੇ ਹਉਂ ਤਾਰੀ ਮਨ ਨੂੰ ਮੋੜ ਮੋੜ ਕੇ, ਇਸ ਨੂੰ ਪ੍ਰੇਰ ਪ੍ਰੇਰ ਕੇ, ਸਾਧ ਸੰਗਤ ਵਿੱਚ ਵਿਚਰ ਵਿਚਰ ਕੇ, ਗੁਰਬਾਣੀ ਨਾਲ ਪਰਸ ਪਰਸ ਕੇ, ਸਿਮਰਨ ਕਰ ਕਰਕੇ, ਸੇਵਾ ਕਰ ਕਰਕੇ, ਪ੍ਰੀਤਮ ਦੇ ਪ੍ਰੀਤ ਪਿਆਰ ਦੇ ਸਵੈਪਨਾ ਵਿੱਚ ਭਿਉਂ ਭਿਉਂ ਕੇ, ਟੁੱਬੀਆਂ ਲਵਾ ਕੇ, ਪਿਰਮ ਪਿਆਲੇ ਪਿਆ ਕੇ, ਪ੍ਰੀਤ ਰੰਗਣ ਵਿੱਚ ਰੰਗ ਕੇ, ਪਿਆਰ ਦੀ ਪਿਉਣ ਚਾੜ ਕੇ, ਅਲਮਸਤ ਮਤਵਾਰੇ ਹੋ ਕੇ, ਆਪਣੀ ਮੈਂ ਮੇਰੀ ਤੋਂ ਬੇਖੁਦ ਹੋ ਕੇ ਹੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਬਦਲਿਆ ਜਾ ਸਕਦਾ ਹੈ ਤੇ ਹੁਕਮ ਰਜਾਈ ਚੱਲਣ ਦੀ ਜਾਚ ਸਿੱਖੀ ਜਾ ਸਕਦੀ ਹੈ। ਫਿਰ ਦੁਹਰਾ ਦਈ, ਇੱਥੇ ਆਪਣੇ ਮਨ ਨੂੰ ਮਾਰਨ ਦਾ ਸਵਾਲ ਨਹੀਂ, ਬਲਕਿ ਹਉਂ ਤਾਰੀ ਮਨ ਨੂੰ ਮੋੜ ਮੋੜ ਕੇ, ਇਸ ਨੂੰ ਪ੍ਰੇਰ ਪ੍ਰੇਰ ਕੇ, ਸਾਧ ਸੰਗਤ ਵਿੱਚ ਵਿਚਰ ਵਿਚਰ ਕੇ, ਗੁਰਬਾਣੀ ਨਾਲ ਪਰਸ ਪਰਸ ਕੇ, ਸਿਮਰਨ ਕਰ ਕਰਕੇ, ਸੇਵਾ ਕਰ ਕਰਕੇ, ਪ੍ਰੀਤਮ ਦੇ ਪ੍ਰੀਤ ਪਿਆਰ ਦੇ ਸਵੈਪਨਾ ਵਿੱਚ ਇਸ ਨੂੰ ਭਿਉਂ ਭਿਉਂ ਕੇ, ਟੁੱਬੀਆਂ ਲਵਾ ਕੇ, ਪਿਰਮ ਪਿਆਲੇ ਪਿਆ ਕੇ, ਪ੍ਰੀਤ ਰੰਗਣ ਵਿੱਚ ਰੰਗ ਕੇ, ਇਸ ਨੂੰ ਪਿਆਰ ਦੀ ਪਿਉਂਦ ਚਾੜ ਕੇ, ਅਲਮਸਤ ਮਤਵਾਰੇ ਹੋ ਕੇ, ਮੈਂ ਮੇਰੀ ਤੋਂ ਬੇਖੁਦ ਹੋ ਕੇ ਹੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਬਦਲਿਆ ਜਾ ਸਕਦਾ ਹੈ ਤੇ ਹੁਕਮ ਰਜਾਈ ਚੱਲਣ ਦੀ ਜਾਚ ਸਿੱਖੀ ਜਾ ਸਕਦੀ। ਗੁਰਬਾਣੀ ਵਿੱਚ ਇਸ ਅਵਸਥਾ ਨੂੰ ਇਉਂ ਬਿਆਨ ਕੀਤਾ ਗਿਆ ਹੈ, ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਮ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈਂ ਜਾਉ। ਸੋ ਇਹ ਤਾਂ ਹੁਕਮ ਨੂੰ ਬੁਝ ਲਿਆ, ਸਾਧ ਸੰਗਤ ਵਿੱਚ ਆਏ, ਸੇਵਾ ਕੀਤੀ, ਮਨ ਦੀ ਮੈਲ ਉਤਾਰੀ, ਗੁਰਬਾਣੀ ਨਾਲ ਪਰਸਿਆ, ਮਨ ਦੀ ਮੈਲ ਉਤਾਰੀ, ਸਿਮਰਨ ਕਰ ਕਰਕੇ ਮਨ ਦੀ ਮੈਲ ਉਤਾਰੀ। ਇਸ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ ਮਨ ਪੂਰੀ ਤਰ੍ਹਾਂ ਨਿਰਮਲ ਹੋ ਗਿਆ, ਆਤਮਾ ਦਾ ਅਕਸ ਮਨ ਤੇ ਪਿਆ ਤੇ ਮਨ ਨੂੰ ਪਿਆ ਇਲਾਹੀ ਪਿਆਰ ਦੀ ਪਿਉਣ ਚੜ ਗਈ, ਅਨੁਭਵੀ ਪ੍ਰਕਾਸ਼ ਹੋ ਗਿਆ, ਹੁਕਮ ਨੂੰ ਬੁਝ ਲਿਆ। ਪਰ ਹੁਣ ਬੁਝ ਤਾਂ ਲਿਆ, ਉਸ ਦੀ ਰਜ਼ਾ ਵਿੱਚ ਚੱਲਣ ਲਈ ਫਿਰ ਹੋਰ ਕਮਾਈ ਦੀ ਲੋੜ ਪੈਂਦੀ ਹੈ, ਕਿਉਂਕਿ ਜਦੋਂ ਅਨੁਕੂਲ ਹੋਵੇ ਹੁਕਮ, ਸਾਡੀ ਮਰਜ਼ੀ ਦੇ ਮੁਤਾਬਕ ਹੋਵੇ ਤਾਂ ਸੌਖਾ ਮੰਨਿਆ ਜਾਂਦਾ ਹੈ, ਜਦੋਂ ਪ੍ਰਤੀਕੂਲ ਹੋਵੇ ਮੁਸ਼ਕਿਲ ਉਸ ਵੇਲੇ ਪੈਂਦੀ ਹੈ। ਫਰਜ਼ ਕਰੋ ਸਾਡੇ ਮਨ ਦੇ ਅੰਦਰ ਲਾਲਸਾ ਹੈ ਵੱਡੀ ਉਮਰ ਭੋਗਣ ਦੀ ਤੇ ਹੁਕਮ ਵਿੱਚ ਛੋਟੀ ਉਮਰ ਲਿਖੀ ਹੋਵੇ, ਕੁਝ ਦਿਨਾਂ ਲਿਖਾਉਣ, ਫੇਰ ਕੀ ਹੋਵੇ? ਲਾਲਸਾ ਹੋਵੇ ਅਮੀਰੀ ਦੀ ਤੇ ਹੁਕਮ ਵਿੱਚ ਗਰੀਬੀ ਲਿਖੀ ਹੋਵੇ, ਫਿਰ ਕਿਵੇਂ ਮਿੱਠਾ ਮੰਨਿਆ ਜਾਏਗਾ? ਸੋ ਇਹਨਾਂ ਪ੍ਰਤੀਕੂਲ ਜਿਹੜੀ ਸਾਡੀ ਮਰਜ਼ੀ ਦੇ ਖਿਲਾਫ ਹੁਕਮ ਲਿਖਿਆ ਹੋਵੇ ਉਸ ਨੂੰ ਵੀ ਮਿੱਠਾ ਮੰਨਣ ਲਈ ਇੱਥੇ ਕੁਝ ਅਭਿਆਸ ਕਰਨਾ ਪੈਂਦਾ। ਹੁਕਮ ਬੁੱਝਣ ਤੋਂ ਪਹਿਲੇ ਉਹ ਕੀ ਤਿੰਨ ਸੱਸਿਆਂ ਦੀ ਕਮਾਈ ਕਰਨੀ ਪੈਂਦੀ ਹੈ ਰੋਜ਼ਮਰਾ ਦੀ ਜ਼ਿੰਦਗੀ ਵਿੱਚ। ਜਦੋਂ ਇਹਨਾਂ ਸੱਸਿਆਂ ਨੂੰ ਕਮਾਵਾਂਗੇ, ਜਦੋਂ ਸੁਭਾਅ ਇਹਨਾਂ ਤੇ ਪੱਕ ਜਾਏਗਾ, ਫਿਰ ਹੁਕਮ ਸਾਡੀ ਮਰਜ਼ੀ ਦੇ ਖਿਲਾਫ ਵੀ ਹੋਵੇ ਤਾਂ ਵੀ ਮਿੱਠਾ ਲੱਗੇਗਾ। ਉਹ ਕਿਹੜੇ ਸੱਸੇ ਹਨ? ਪਹਿਲਾ ਸੱਸਾ ਹੈ ਸਬਰ। ਆਪਣੀਆਂ ਸਿਆਣਪਾਂ ਤੇ ਵਿਉਂਤਾਂ ਨੂੰ ਲਾਂਬੇ ਰੱਖ ਕੇ ਜੋ ਕੁਝ ਇਲਾਹੀ ਰਜ਼ਾ ਦੁਆਰਾ ਬਖਸ਼ਿਸ਼ ਹੁੰਦੀ ਹੈ ਉਸ ਨੂੰ ਪ੍ਰੀਤਮ ਦੀ ਪਿਆਰ ਦਾਤ ਸਮਝ ਕੇ ਸਬਰ ਵਿੱਚ ਰਹਿਣਾ। ਹਾਂਜੀ, ਆਪਣੀਆਂ ਸਿਆਣਪਾਂ ਤੇ ਵਿਉਂਤਾਂ, ਆਪਣੀਆਂ ਸਕੀਮਾਂ ਨੂੰ ਲਾਂਬੇ ਰੱਖ ਕੇ ਇੱਕ ਪਾਸੇ ਕਰ ਦਿਓ, ਜੋ ਕੁਝ ਇਲਾਹੀ ਰਜ਼ਾ ਦੁਆਰਾ ਸਾਨੂੰ ਬਖਸ਼ਿਸ਼ ਹੁੰਦੀ ਹੈ ਉਸ ਨੂੰ ਪ੍ਰੀਤਮ ਦੀ ਪਿਆਰ ਦਾਤ ਸਮਝ ਕੇ ਸਬਰ ਵਿੱਚ ਰਹਿਣਾ। ਰੁੱਖੀ ਸੁੱਖੀ ਖਾਏ ਕੈ, ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਛਾਦਨ ਭੋਜਨ ਕੀ ਆਸ ਨਾ ਕੀਜਈ, ਛਾਦਨ ਭੋਜਨ ਕੀ ਆਸ ਨਾ ਕਰਈ, ਅਚਿੰਤ ਮਿਲੈ ਸੋ ਪਾਏ। ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਨ, ਸਿਦਕ ਸਬੂਰੀ ਸਾਧਕਾ, ਸਬਰ ਤੋਸ਼ਾ ਮਲਾਇਕਾ। ਦੂਸਰਾ ਸੱਸਾ ਹੈ ਸ਼ੁਕਰ। ਆਪਣੇ ਪ੍ਰੀਤਮ ਵੱਲੋਂ ਜੋ ਕੁਝ ਵੀ ਬਖਸ਼ਿਸ਼ ਹੋਵੇ ਉਸ ਨੂੰ ਪ੍ਰੀਤ ਦਾਤ ਸਮਝ ਕੇ ਉਸ ਦਾ ਸ਼ੁਕਰਾਨਾ ਕਰਨਾ। ਪਹਿਲਾ ਸੱਸਾ ਸਬਰ ਤੇ ਦੂਸਰਾ ਸੱਸਾ ਸ਼ੁਕਰ।
ਆਪਣੇ ਪ੍ਰੀਤਮ ਵੱਲੋਂ ਜੋ ਕੁਝ ਵੀ ਬਖਸ਼ਿਸ਼ ਹੋਵੇ ਉਸ ਨੂੰ ਪ੍ਰੀਤ ਦਾਤ ਸਮਝ ਕੇ ਉਸ ਦਾ ਸ਼ੁਕਰਾਨਾ ਕਰਨਾ। ਜੇ ਮਾਰੇ ਤਾਂ ਵੀ ਮਿਹਰ, ਜੇ ਮਾਰ ਜੀਵਾ ਲੇ ਤਾਂ ਵੀ ਬਖਸ਼ਿਸ਼, ਜੇ ਕੋਲ ਬਹਾ ਲੇ ਤਾਂ ਤੇਰੀ ਵਡਿਆਈ, ਜੇ ਮਾਰ ਕੱਢੇ ਪੀਤ ਆਈ, ਜੇ ਦੁੱਖ ਭੁੱਖ ਦੇਵੈ ਤਾਂ ਪ੍ਰੀਤਮ ਦੀ ਮੌਜ। ਹਾਂਜੀ ਸ਼ੁਕਰ, ਜੇ ਦੁੱਖ ਭੁੱਖ ਦੇਵੈ ਤਾਂ ਪ੍ਰੀਤਮ ਦੀ ਮੌਜ, ਜੇ ਲਾਭ ਹੋਵੇ ਤਾਂ ਉਸ ਦੀ ਦਾਤ, ਜੇ ਘਾਟਾ ਹੋਵੇ ਤਾਂ ਉਸ ਦੀ ਰਜ਼ਾ, ਜੇ ਵਡਿਆਈ ਹੋਵੇ ਤਾਂ ਉਸ ਦੀ ਵਡਿਆਈ, ਤੇ ਜੇ ਨਿੰਦਾ ਹੋਵੇ ਤਾਂ ਵੀ ਉਸ ਦੀ ਮਿਹਰ। ਯਾਨੀ ਜੀਵਨ ਦੀ ਹਰ ਹਾਲਤ ਵਿੱਚ, ਗਮੀ ਵਿੱਚ, ਖੁਸ਼ੀ ਵਿੱਚ ਸ਼ੁਕਰ, ਹਾਂਜੀ ਦੁੱਖ ਵਿੱਚ ਵੀ ਤੇ ਸੁੱਖ ਵਿੱਚ ਸ਼ੁਕਰ, ਵਡਿਆਈ ਵਿੱਚ, ਨਿੰਦਾ ਵਿੱਚ ਸ਼ੁਕਰ, ਲਾਭ ਵਿੱਚ, ਇੱਥੋਂ ਤੱਕ ਕਿ ਹਾਨੀ ਵਿੱਚ ਵੀ ਸ਼ੁਕਰ, ਤੰਦਰੁਸਤੀ ਵਿੱਚ ਸ਼ੁਕਰ ਤਾਂ ਬਿਮਾਰੀ ਵਿੱਚ ਵੀ ਸ਼ੁਕਰ, ਜੀਵਨ ਵਿੱਚ ਸ਼ੁਕਰ, ਇੱਥੋਂ ਤਾਈਂ ਕਿ ਮੌਤ ਵਿੱਚ ਵੀ ਸ਼ੁਕਰ। ਇਸ ਤਰ੍ਹਾਂ ਇਹਨਾਂ ਹਾਲਤਾਂ ਵਿੱਚ ਆਪਣੇ ਪ੍ਰੀਤਮ ਦੀ ਮੌਜ ਅਤੇ ਖੁਸ਼ੀ ਪ੍ਰਤੀਤ ਕਰਨੀ ਅਤੇ ਮਨ ਤਨ ਚਿੱਤ ਨੂੰ ਸ਼ੁਕਰਾਨੇ ਵਿੱਚ ਰੱਖਣਾ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਜੇ ਸੁਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੈ ਤਾਂ ਛੋੜ ਨਾ ਜਾਈ। ਤੀਸਰਾ ਸੱਸਾ ਸਿਮਰਨ ਜਿਸ ਦੀ ਕਮਾਈ ਕਰਨੀ, ਪਹਿਲਾ ਸਬਰ, ਦੂਸਰਾ ਸ਼ੁਕਰ ਹਰ ਹਾਲਤ ਵਿੱਚ, ਤੀਸਰਾ ਸਿਮਰਨ ਐਸੇ ਮਨਮੋਹਣੇ, ਸਦ ਬਖਸ਼ਿੰਦ, ਸਦ ਮਿਹਰਵਾਨ, ਪ੍ਰਿਤਪਾਲੈ ਨਿਤਸਾਰ ਸੰਭਾਲੈ, ਲਾਡ ਲਡਾਵੈ ਖੇਲ ਖਿਲਾਵੈ, ਅਤ ਪ੍ਰੀਤਮ ਰੱਬ ਨੂੰ ਸ਼ੁਕਰਾਨੇ ਦੀ ਭਾਵਨਾ ਨਾਲ ਧਿਆਉਣਾ, ਯਾਦ ਕਰਨਾ, ਸਿਮਰਨ ਕਰਨਾ ਹੀ ਸਾਡਾ ਅਵਲ ਫਰਜ਼ ਬਣਦਾ ਹੈ। ਹਾਂਜੀ ਇਹ ਨਹੀਂ ਕਿ ਮਨ ਕਿਸੇ ਹੋਰ ਪਾਸੇ ਤੇ ਮੰਤਰ ਦਾ ਰਟਨ ਕਰੀ ਚੱਲੇ ਤੇ ਅਸੀਂ ਕਹਿ ਦਿਆ ਸਿਮਰਨ ਹੋ ਗਿਆ। ਹਾਂਜੀ ਉਸ ਅਤ ਪ੍ਰੀਤਮ ਰੱਬ ਨੂੰ ਸ਼ੁਕਰਾਨੇ ਦੀ ਭਾਵਨਾ ਨਾਲ ਯਾਦ ਕਰਨਾ, ਉਸ ਨੂੰ ਧਿਆਵਣਾ, ਇਹ ਸਾਡਾ ਅਵਲ ਫਰਜ਼ ਬਣਦਾ ਹੈ। ਇਹ ਹੈ ਸਿਮਰਨ, ਤਾਂ ਕਿ ਪ੍ਰੀਤਮ ਤਰੁੱਠ ਕੇ ਆਪਣੇ ਦਰੋਂ ਕਰੋਂ ਹੋਰ ਵਧੇਰੀਆਂ ਉੱਚੀਆਂ ਸੁੱਚੀਆਂ ਦਾਤਾਂ ਬਖਸ਼ਦਾ ਰਹੇ ਤੇ ਅਸੀਂ ਉਸ ਦੇ ਸ਼ੁਕਰਾਨੇ ਵਿੱਚ, ਉਸ ਦੇ ਅਥਾਹ ਨਿੱਘੇ ਨਾਨਕ ਪਿਆਰ ਦੇ ਹੁਲਾਰਿਆਂ ਵਿੱਚ ਕਿਰਤ ਕਿਰਤ ਹੁੰਦੇ ਹੋਏ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਬਣ ਜਾਈ। ਸੋ ਜਦੋਂ ਇਹ ਤਿੰਨ ਸੱਸਿਆਂ ਦੀ ਸਾਡੇ ਅੰਦਰ ਪਰਪਕਤਾ ਹੋ ਜਾਵੇਗੀ, ਸਬਰ, ਸ਼ੁਕਰ ਤੇ ਸਿਮਰਨ ਦੀ, ਫਿਰ ਹੁਕਮ ਕਿਸ ਰੂਪ ਵਿੱਚ ਵੀ ਸਾਨੂੰ ਅਨੁਭਵ ਹੋਵੇ, ਸਾਡੀ ਮਰਜ਼ੀ ਦੇ ਮੁਤਾਬਕ ਹੋਵੇ ਜਾਂ ਉਸਦੇ ਖਿਲਾਫ, ਸਾਨੂੰ ਮਿੱਠਾ ਲੱਗੇਗਾ। ਇਹਨਾਂ ਤਿੰਨ ਸੱਸਿਆਂ ਵਿੱਚੋਂ ਸਭ ਤੋਂ ਜ਼ਰੂਰੀ ਹੈ ਸਿਮਰਨ, ਕਿਉਂਕਿ ਸਿਮਰਨ ਕੀਤੇ ਬਗੈਰ ਅੰਤਰਾਤਮੇ ਅਨੁਭਵ ਨਹੀਂ ਖੁੱਲ ਸਕਦਾ, ਅਨੁਭਵ ਬਗੈਰ ਹੁਕਮ ਨਹੀਂ ਬੁੱਝਿਆ ਜਾ ਸਕਦਾ, ਹੁਕਮ ਬੁੱਝੇ ਬਗੈਰ ਭਾਣਾ ਨਹੀਂ ਮੰਨਿਆ ਜਾ ਸਕਦਾ, ਪਾਣਾ ਮੰਨੇ ਬਗੈਰ ਸਬਰ ਸੰਤੋਖ ਨਹੀਂ ਹੋ ਸਕਦਾ ਤੇ ਸਬਰ ਸੰਤੋਖ ਬਗੈਰ ਸ਼ੁਕਰਾਨਾ ਨਹੀਂ ਹੋ ਸਕਦਾ। ਜਦੋਂ ਮਨ ਨੂੰ ਇਲਾਹੀ ਪ੍ਰੀਤ ਦੀ ਪਿਉਣ ਚੜ੍ਹਦੀ ਹੈ ਤਾਂ ਮਨ ਪੂਰਨ ਤੌਰ ਤੇ ਆਤਮ ਪ੍ਰਾਇਣ ਹੋ ਕੇ ਗੁਰੂ ਘਰ ਦਾ ਬੇਖਰੀਦ ਗੋਲਾ ਬਣ ਜਾਂਦਾ ਹੈ ਤੇ ਸਤਿਗੁਰੂ ਦੀ ਪ੍ਰੇਮ ਦੀ ਡੋਰੀ ਨਾਲ ਬੱਝਿਆ ਹੋਇਆ ਜਿਉਂ ਪ੍ਰੀਤਮ ਚਲਾਵੇ ਤਿਉਂ ਚੱਲਦਾ ਹੈ, ਕਿਉਂਕਿ ਉਸਦਾ ਅੰਤਰ ਆਤਮੀ ਉਸ ਪ੍ਰੀਤ ਡੋਰੀ ਨਾਲ ਬੱਝ ਜਾਂਦਾ। ਜਿਵੇਂ ਪ੍ਰੀਤ ਦੋਰੀ ਚੱਲਦੀ ਹੈ ਉਸ ਤਰ੍ਹਾਂ ਉਹ ਚੱਲਦਾ ਹੈ। ਜਿਉਂ ਤੂੰ ਚਲਾਏ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜੈ ਬੈਸਾਲੇ ਤੈ ਬੈਸਾ ਸੁਆਮੀ, ਜੈ ਭੇਜੇ ਤੈ ਜਾਵਾਂ, ਜਿਉਂ ਬੁਲਾਵੇਂ ਤਿਉਂ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤਲਾਇਆ ਤਿਤਲਾਗਾ, ਤੇਰੇ ਲਾਲੇ ਕਿਆ ਚਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਜੈਸੀ ਆਗਿਆ ਕੀਨੀ ਠਾਕਰ, ਤਿਸਤੇ ਮੁਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਪੀਤਰ, ਊਠ ਉਆ ਕੋ ਦੌੜਿਓ। ਇਸ ਤਰ੍ਹਾਂ ਹੁਕਮ ਰਜਾਈ ਚੱਲਣਾ ਇਹ ਫੋਕੇ ਗਿਆਨ ਦਾ ਵਿਸ਼ਾ ਨਹੀਂ,
ਬੁੱਧੀ ਨਾਲ ਤੋਲ ਮਿਣ ਕੇ ਹੁਕਮ ਨੂੰ ਕਮਾਇਆ ਜਾਂ ਭਾਣੇ ਵਿੱਚ ਚੱਲਿਆ ਨਹੀਂ ਜਾ ਸਕਦਾ। ਹਾਂਜੀ ਕਿ ਬੁੱਧੀ ਨਾਲ ਆਹ ਕੰਮ ਕਰੀਏ ਤਾਂ ਸ਼ਾਇਦ ਹੁਕਮ ਹੋਵੇ, ਇਸ ਤਰ੍ਹਾਂ ਨਹੀਂ। ਬੁੱਧੀ ਨਾਲ ਤੋਲ ਮਿਣ ਕੇ ਹੁਕਮ ਨੂੰ ਨਾ ਮੰਨਿਆ ਜਾ ਸਕਦਾ ਨਾ ਕਮਾਇਆ ਜਾ ਸਕਦਾ ਹੈ। ਇਲਾਹੀ ਹੁਕਮ ਦੀ ਇਹ ਪ੍ਰੀਤ ਡੋਰੀ ਤਾਂ ਪ੍ਰੀਤਮ ਦੇ ਹੱਥ ਹੈ ਤੇ ਉਹ ਆਪਣੀ ਮੌਜ ਵਿੱਚ ਜਿਵੇਂ ਸਾਨੂੰ ਚਲਾਏ ਉਸੇ ਤਰ੍ਹਾਂ ਚੱਲਣਾ ਹੀ ਹੁਕਮ ਰਜਾਈ ਚੱਲਣਾ ਹੈ। ਇਸ ਵਿੱਚ ਹੋਮੇ ਵਾਲੀ ਮੈਂ ਮੇਰੀ ਦੀ ਭਾਵਨਾ ਇਹ ਤੂੰ ਤੇਰੀ ਵਿੱਚ ਬਦਲ ਜਾਂਦੀ ਹੈ। ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਪਾ ਲੈ। ਹਾਂਜੀ ਇਲਾਹੀ ਹੱਥਾਂ ਵਿੱਚ ਪਕੜੀ ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ ਹੀ ਹੁਕਮ ਰਜਾਈ ਚੱਲਣਾ ਹੈ ਤੇ ਜਿਵੇਂ ਇਹ ਪ੍ਰੀਤ ਡੋਰੀ ਹਿੱਲੇ ਤਿਵੇਂ ਸਾਡਾ ਮਨ ਤਨ ਚਿੱਤ ਹਿੱਲੇ। ਇਹੋ ਹੀ ਸਤਿਗੁਰ ਦੇ ਭਾਣੇ ਵਿੱਚ ਚੱਲਣਾ ਹੈ ਤੇ ਪਾਣਾ ਮੰਨਣਾ ਹੈ। ਧਿਆਨ ਦੇਣਾ ਜੀ, ਇਹ ਕੋਈ ਅਸਥੂਲ ਹੁਕਮ ਨਹੀਂ ਕਿ ਸਾਨੂੰ ਅੰਦਰੋਂ ਆਵਾਜ਼ ਆਵੇਗੀ ਭਰਾ ਤੂੰ ਇਹ ਕੰਮ ਕਰ ਤੇ ਅਸੀਂ ਉਹ ਕੰਮ ਕਰੀਏ। ਇਹ ਤਾਂ ਜਦੋਂ ਮਨ ਨਿਰਮਲ ਹੁੰਦਾ ਹੈ, ਆਤਮਾ ਦਾ ਅਕਸ ਮਨ ਤੇ ਪੈਂਦਾ ਹੈ, ਉਹ ਜੀਵਨ ਛੋਹ ਨਾਲ ਸਾਡਾ ਮਨ ਛੋਹਦਾ ਹੈ ਤਾਂ ਮਨ ਤਨ ਬੁੱਧੀ ਚਿੱਤ ਉਹ ਸਾਰਾ ਪ੍ਰੀਤ ਡੋਰੀ ਨਾਲ ਬੱਝ ਜਾਂਦਾ ਹੈ। ਉਹ ਪ੍ਰੀਤ ਡੋਰੀ ਹੀ ਇਲਾਹੀ ਹੁਕਮ ਦੀ ਹੈ, ਉਹ ਪ੍ਰੀਤਮ ਦੇ ਹੱਥ ਹੈ ਤੇ ਪ੍ਰੀਤਮ ਜਿਵੇਂ ਉਸ ਪ੍ਰੀਤ ਡੋਰੀ ਨੂੰ ਹਿਲਾਉਂਦਾ ਹੈ ਸਾਡਾ ਮਨ ਤਨ ਚਿੱਤ ਉਸ ਨਾਲ ਬੱਝਿਆ ਹੁੰਦਾ ਹੈ, ਉਸੇ ਤਰ੍ਹਾਂ ਖਿੱਚ ਪੈਂਦੀ ਹੈ। ਇਹ ਹੈ ਹੁਕਮ ਰਜਾਈ ਚੱਲਣਾ। ਮਹਾਂਪੁਰਖਾਂ ਦੇ ਲਫ਼ਜ਼ਾਂ 'ਚ ਫਿਰ ਦੁਹਰਾ ਦਈਏ, ਹਾਂਜੀ ਇਲਾਹੀ ਹੱਥਾਂ ਵਿੱਚ ਪਕੜੀ ਉਹ ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ, ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ ਹੀ ਹੁਕਮ ਰਜਾਈ ਚੱਲਣਾ ਹੈ ਤੇ ਜਿਵੇਂ ਇਹ ਪ੍ਰੀਤ ਡੋਰੀ ਹਿੱਲੇ ਤਿਵੇਂ ਸਾਡਾ ਮਨ ਤਨ ਚਿੱਤ ਹਿੱਲੇ। ਇਹ ਉਹ ਸਤਿਗੁਰ ਦੇ ਭਾਣੇ ਵਿੱਚ ਚੱਲਣਾ ਤੇ ਪਾਣਾ ਮੰਨਣਾ ਹੈ। ਮੂਲ ਆਲਨ ਸਿਓ ਪ੍ਰੀਤ ਬਣੀ ਰਹਾਓ ਤੋਰੀ ਨਾ ਟੂਟੈ ਛੋਰੀ ਨਾ ਛੂਟੈ ਐਸੀ ਮਾਦੋ ਖਿੰਚ ਤਨੀ। ਗੁਰਮੁਖ ਗਿਆਨ ਡੋਰੀ ਪ੍ਰਪਕੜੀ ਜਿਨ ਖਿੰਚੈ ਤਿਨ ਜਾਈਏ। ਹੁਕਮ ਰਜਾਈ ਚੱਲਣਾ ਪਿੱਛੇ ਲੱਗੇ ਨਕ ਨਕੇਲਾ। ਆਓ ਫਿਰ ਆਪਾਂ ਵੀ ਹੋਮੇ ਦੇ ਭਰਮ ਭੁਲਾਵੇ ਵਿੱਚੋਂ ਨਿਕਲ ਕੇ ਆਪਣੀ ਮਨ ਦੀ ਮਰਜ਼ੀ ਤਿਆਗ ਕੇ ਉਸ ਇਲਾਹੀ ਪ੍ਰੀਤ ਡੋਰੀ ਨਾਲ ਬੱਝ ਜਾਈਏ। ਕਿਉਂਕਿ ਪ੍ਰੀਤ ਡੋਰੀ ਨੂੰ ਜਦ ਤੱਕ ਅਨੁਭਵ ਨਹੀਂ ਕਰਾਂਗਾ ਹੁਕਮ ਤਾਂ ਉਸ ਵਿੱਚ ਹੈ। ਉਹਦੇ ਨਾਲ ਜਦੋਂ ਬੱਝ ਜਾਵਾਂਗੇ ਉਹ ਖਿੱਚੇਗਾ, ਉਸੇ ਤਰ੍ਹਾਂ ਦੇ ਕੰਮ ਉਸੇ ਤਰ੍ਹਾਂ ਦੇ ਕਰਮਾਂ ਦੀ ਖਿੱਚ ਪਵੇਗੀ, ਉਸੇ ਤਰ੍ਹਾਂ ਦੀ ਸਾਨੂੰ ਖਿੱਚ ਪਵੇਗੀ। ਸੋ ਆਓ ਫਿਰ ਆਪਾਂ ਵੀ ਉਸ ਇਲਾਹੀ ਪ੍ਰੀਤ ਡੋਰੀ ਨਾਲ ਬੱਝ ਜਾਈਏ ਤੇ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਕਮਾਈਏ। ਉਲਟ ਜਾਤ ਕੁਲ ਦੋ ਬਿਸਾਰੀ ਸੁਨ ਸਹਿਜ ਮੈਂ ਬੁਨਤ ਹਮਾਰੀ ਹਮਰਾ ਝਗੜਾ ਰਹਾ ਨਾ ਕਹੁ ਪੰਡਤ ਮੁੱਲਾ ਛਾੜੇ ਦੋ ਰਹਾਓ ਬੁਨ ਬੁਨ ਆਪ ਪਹਿਰਾਵੋ ਜੈ ਨਹੀਂ ਆਪ ਤਹਾਂ ਹੋਏ ਗਾਵੋ। ਸੋ ਹੁਕਮ ਦੇ ਪਿਛੋਕੜ ਵਿੱਚ ਹੁਕਮੀ ਅਥਵਾ ਹੁਕਮ ਦੇਣ ਵਾਲੇ ਦੀ ਰਜ਼ਾ ਹੁੰਦੀ ਹੈ ਅਤੇ ਹੁਕਮ ਮੰਨਣ ਵਾਲਾ ਜੇ ਇਸ ਹੁਕਮ ਦੀ ਰਜ਼ਾ ਨੂੰ ਬੁੱਝ ਜਾਂ ਪਛਾਣ ਲਵੇ ਤਾਂ ਉਹ ਹੁਕਮ ਦੀ ਸਹੀ ਅਰਥਾਂ ਵਿੱਚ ਤਾਮੀਲ ਕਰ ਸਕਦਾ ਹੈ। ਇਸ ਦੇ ਉਲਟ ਜੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਅਨੁਭਵ ਨਾ ਕਰ ਸਕੇ ਤਾਂ ਔਜੜ ਵਿੱਚ ਪੈ ਜਾਂਦਾ ਹੈ ਤੇ ਇਸ ਹੁਕਮ ਵਿੱਚ ਆਪਣੀ ਮਨ ਦੀ ਮਰਜ਼ੀ ਰਲਾ ਕੇ ਬੇਸੁਰਾ ਹੋ ਕੇ ਕਰਮ ਕਰਦਾ ਤੇ ਨਤੀਜੇ ਭੁਗਤਦਾ ਹੈ। ਇਹ ਬੜਾ ਜ਼ਰੂਰੀ ਨੁਕਤਾ ਹੈ। ਕੋਈ ਵੀ ਸਾਡੇ ਤੇ ਘਟਨਾ ਵਾਪਰਦੀ ਹੈ ਉਸਦੇ ਪਿੱਛੇ ਕੋਈ ਹੁਕਮ ਦੇਣ ਵਾਲਾ ਹੁਕਮੀ ਹੈ। ਜੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਬੁੱਝ ਲਈਏ ਤਾਂ ਅਸੀਂ ਹੁਕਮ ਨੂੰ ਖਿੜੇ ਮੱਥੇ ਮੰਨ ਸਕਦੇ ਹਾਂ। ਜੇ ਉਸਦੀ ਅੰਤਰੀ ਭਾਵਨਾ ਨੂੰ ਨਾ ਬੁੱਝੀਏ ਹੁਕਮੀ ਦੇ ਤਾਂ ਹੁੰਦਾ ਕਿ ਔਜੜ ਵਿੱਚ ਪੈ ਜਾਂਦੇ ਹਾਂ, ਉਹ ਸਮਝ ਨਹੀਂ ਆਉਂਦੀ ਤੇ ਆਪਣੀ ਮਨਮਰਜ਼ੀ ਲੜਾ ਕੇ ਹੁਕਮ ਤੋਂ ਬੇਮੁੱਖ ਹੋ ਜਾਂਦੇ ਹਾਂ। ਪੁਰਾਣੇ ਸਮੇਂ ਅਸੀਂ ਦੇਖਦੇ ਹਾਂ ਕਿਤਨੇ ਕਸ਼ਟ ਗੁਰਸਿੱਖਾਂ ਨੇ ਸਹਾਰੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਪਰ ਸਭ ਨੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਬੁੱਝ ਕੇ ਪਾਣੀ ਨੂੰ ਮਿੱਠਾ ਮੰਨਿਆ। ਇਹ ਨਹੀਂ ਕਿਸੇ ਨੇ ਦੇਖਿਆ ਬਈ ਉਹ ਜ਼ਾਲਮ ਤਰਫੋਂ ਇਹ ਕਸ਼ਟ ਸਮਝਦੇ ਹੋਣ ਤੇ ਉਸਨੂੰ ਸ਼ਰਾਬ ਦੇ ਦਿੰਦੇ ਹੋਣ। ਉਹ ਤਾਂ ਕੌਤਕ ਸਮਝਦੇ ਸੀ, ਹੁਕਮੀ ਦੀ ਅੰਤਰੀ ਭਾਵਨਾ ਨੂੰ ਬੁੱਝ ਕੇ ਉਸ ਵਿੱਚ ਮਿੱਠਾ ਕਰਕੇ ਮੰਨਦੇ ਸਨ। ਸੋ ਫਿਰ ਦੁਹਰਾ ਦਈਏ ਕਿ ਹੁਕਮ ਦੇ ਪਿਛੋਕੜ ਵਿੱਚ ਹੁਕਮੀ ਅਥਵਾ ਹੁਕਮ ਦੇਣ ਵਾਲੇ ਦੀ ਰਜ਼ਾ ਹੁੰਦੀ ਹੈ ਅਤੇ ਹੁਕਮ ਮੰਨਣ ਵਾਲਾ ਜੇ ਇਸ ਹੁਕਮ ਦੀ ਰਜ਼ਾ ਨੂੰ ਬੁੱਝ ਪਛਾਣ ਲਵੇ ਤਾਂ ਉਹ ਹੁਕਮ ਦੀ ਸਹੀ ਅਰਥਾਂ ਵਿੱਚ ਤਾਮੀਲ ਕਰ ਸਕਦਾ ਹੈ। ਇਸ ਦੇ ਉਲਟ ਜੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਅਨੁਭਵ ਨਾ ਕਰ ਸਕੇ ਤਾਂ ਔਜੜ ਵਿੱਚ ਪੈ ਜਾਂਦਾ ਹੈ ਤੇ ਇਸ ਹੁਕਮ ਵਿੱਚ ਆਪਣੀ ਮਨਮਰਜ਼ੀ ਰਲਾ ਕੇ ਬੇਸੁਰਾ ਹੋ ਕੇ ਕਰਮ ਕਰਦਾ ਤੇ ਨਤੀਜੇ ਭੁਗਤਦਾ ਹੈ। ਸੋ ਇਹ ਇਲਾਹੀ ਹੁਕਮ ਇਹ ਅਤ ਸੂਖਮ ਗੁੱਜਾ ਤੇ ਅਪਾਰ ਹੈ ਜੋ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ। ਅਸੀਂ ਮਨਮਤੀਏ
ਹੁਕਮ ਦੀ ਰਵਾਨਗੀ ਵਿੱਚ ਆਪਣੀ ਮਨਮਰਜ਼ੀ ਰਲਾ ਕੇ ਹੁਕਮ ਦੀ ਸਹਿਚਾਲ ਜਾਂ ਭਾਣੇ ਵਿੱਚ ਵਿਘਨ ਪਾ ਦਿੰਦੇ ਹਾਂ ਤੇ ਸੁਖਦਾਈ ਤੇ ਕਲਿਆਣਕਾਰੀ ਇਲਾਹੀ ਹੁਕਮ ਦੀ ਬਰਕਤਾਂ ਤੋਂ ਵਾਂਝੇ ਰਹਿੰਦੇ, ਕਿਉਂਕਿ ਸਾਡੀ ਪਕੜ ਵਿੱਚ ਨਹੀਂ ਹੁਕਮ। ਸੂਖਮ ਤਾਂ ਸਥੂਲ ਹੁਕਮਾਂ ਦੀ ਕਈ ਵਾਰੀ ਅਸੀਂ ਹੁਕਮ ਅਦੂਲੀ ਕਰ ਬੈਠਦੇ ਹਾਂ, ਸੂਖਮ ਤਾਂ ਇੱਕ ਪਾਸੇ ਰਿਹਾ। ਸੋ ਸਾਨੂੰ ਪਛਾਣ ਨਹੀਂ, ਇਸ ਕਰਕੇ ਹੁਕਮ ਦੀ ਸਹਿਚਾਲ ਵਿੱਚ ਵਿਘਨ ਪਾ ਦਿੰਦੇ ਹਾਂ ਤੇ ਉਸਦੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ। ਇਸ ਇਲਾਹੀ ਹੁਕਮ ਦੇ ਪਿੱਛੇ ਪ੍ਰੀਤ ਪ੍ਰੇਮ ਰਸ ਚਾਉ ਨਾਮ ਦੀ ਰੰਗਤ ਹੈ ਜੋ ਦਿਮਾਗੀ ਸੂਝ ਤੇ ਅਕਲ ਤੋਂ ਪਰੇ ਹੈ। ਹੁਕਮ ਕਿਸ ਰੂਪ ਵਿੱਚ ਵੀ ਪ੍ਰਵਿਰਤ ਹੈ ਸ੍ਰਿਸ਼ਟੀ ਵਿੱਚ, ਸਭ ਦੇ ਪਿੱਛੇ ਪ੍ਰੀਤ ਦੀ ਰੰਗਤ ਹੈ, ਰਸ ਚਾਉ ਦੀ ਰੰਗਤ ਹੈ। ਪਰਮਾਤਮਾ ਨੇ ਉਸਦੇ ਪਿੱਛੇ ਸਭ ਦਾ ਭਲਾ ਲਿਖਿਆ ਹੋਇਆ ਹੈ। ਇਸ ਵਿਚਾਰ ਨੂੰ ਹੋਰ ਸਮਝ ਗੋਚਰੀ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਇੱਥੇ ਇੱਕ ਉਦਾਹਰਣ ਹੁਕਮ ਜੋ ਮੋਹ ਮਮਤਾ ਦੇ ਰੂਪ ਵਿੱਚ ਪ੍ਰਵਿਰਤ ਹੈ ਉਹ ਉਦਾਹਰਣ ਦਿੱਤਾ ਗਿਆ। ਉਂਝ ਤਾਂ ਹੁਕਮ ਸ੍ਰਿਸ਼ਟੀ ਦੇ ਜ਼ਰੇ ਜ਼ਰੇ ਵਿੱਚ ਹੈ ਤੇ ਜਿਸ ਰੂਪ ਵਿੱਚ ਵੀ ਪ੍ਰਵਿਰਤ ਹੈ ਸੁਖਦਾਈ ਹੈ। ਸੋ ਇੱਕ ਉਦਾਹਰਣ ਸਾਡੀ ਸਮਝ ਗੋਚਰਾ ਕਰਨ ਲਈ ਇੱਥੇ ਦਿੱਤਾ ਗਿਆ ਹੈ। ਮਾਂ ਦੀ ਮਮਤਾ, ਬੇਲਾਗਤਾ, ਨਿਸ਼ਕਾਮਤਾ ਤੇ ਆਤਮਕ ਪਿਆਰ ਵਿੱਚ ਰੱਬ ਦੀ ਭਾਵਨਾ ਹੈ। ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਨਾ ਇਹ ਮਾਂ ਦੀ ਵਡਮੁੱਲੀ ਪ੍ਰੇਮ ਕਿਰਤ ਹੈ। ਉਹ ਆਪਣਾ ਸਾਰਾ ਜੀਵਨ ਆਪਣੇ ਬੱਚੇ ਤੇ ਨਿਛਾਵਰ ਕਰਕੇ ਰੱਬੀ ਪਿਆਰ ਦੇ ਭੇਦ ਨੂੰ ਅਨੁਭਵ ਕਰਦੀ ਹੈ ਤੇ ਆਪ ਦੁੱਖ ਝੱਲਦੀ, ਰਾਤਾਂ ਜਾਗਦੀ ਤੇ ਜਫ਼ਰ ਜਾਲਦੀ ਹੈ ਤੇ ਆਪਣੇ ਰੂਪ ਦੀ ਲਾਲੀ ਨੂੰ ਜੋ ਉਸਨੇ ਸਾਲਾਂ ਬੱਧੀ ਸਾਂਭ ਸਾਂਭ ਕੇ ਰੱਖੀ ਸੀ ਬੱਚੇ ਨੂੰ ਜਨਮ ਦੇਣ ਸਮੇਂ ਸਹਿਜ ਸੁਭਾਏ ਅਰਪਣ ਕਰ ਦਿੰਦੀ ਹੈ। ਇਸ ਮਾਂ ਰੂਪੀ ਪਿਆਰ ਵਿੱਚ ਰੱਬ ਦੀ ਰੱਬਤਾ ਹੈ, ਅਕਾਲ ਪੁਰਖ ਦਾ ਹੁਕਮ ਹੈ। ਹਾਂਜੀ, ਇਹ ਕੋਈ ਮਮਤਾ ਜਿਹੜੀ ਮਾਂ ਦੇ ਅੰਦਰ ਉਪਜਦੀ ਹੈ, ਇਹਨੇ ਦੁੱਖ ਕਸ਼ਟ ਸਹਾਰ ਕੇ ਬੱਚੇ ਨੂੰ ਪਾਲਦੀ ਹੈ, ਇਹ ਕੋਈ ਉਹਦੀ ਆਪਣੀ ਕੋਈ ਦਾਤ ਨਹੀਂ, ਇਹ ਤਾਂ ਰੱਬ ਦੀ ਰੱਬਤਾ ਹੈ, ਰੱਬ ਦਾ ਹੁਕਮ ਹੈ। ਉਸ ਵਿੱਚ ਮਮਤਾ ਦੇ ਇਸ ਅਣਦਿਸਦੇ ਗੁੱਝੇ ਛਿਪੇ ਹੋਏ ਭੇਦ ਨੂੰ, ਇਸ ਚੁੱਪ ਪ੍ਰੀਤ ਨੂੰ ਅਕਲਾਂ ਵਾਲੇ ਬੁੱਧੀ ਮੰਡਲ ਦੇ ਕੈਦੀ ਅਨੁਭਵ ਨਹੀਂ ਕਰ ਸਕਦੇ। ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮਿੱਠਾ ਲਾਇਆ, ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮਿੱਠਾ ਲਾਇਆ। ਇਹ ਤਾਂ ਕਹਿਣ ਕਹਾਵਣ ਤੇ ਸਮਝਣ ਸਮਝਾਉਣ ਦੀ ਗੱਲ ਹੀ ਨਹੀਂ, ਇਹ ਤਾਂ ਗੱਲ ਹੀ ਹੋਰ ਹੈ। ਇਸ ਤਰ੍ਹਾਂ ਮਾਂ ਬੜੀ ਸਬਰ ਸਬੂਰੀ ਨਾਲ ਜ਼ਫਰ ਜਾਲਦੀ, ਅਤਿਅੰਤ ਪੀੜਾ ਸਹਾਰ ਕੇ ਆਪਣੇ ਜੀਵਨ ਨੂੰ ਜੋਖਮ ਵਿੱਚ ਪਾ ਕੇ ਆਪਣਾ ਆਪਾ ਵਾਰ ਕੇ, ਆਪਣਾ ਆਪਾ ਵੰਡ ਕੇ, ਆਪਣੇ ਸਰਾਣੇ ਕਫਨ ਰੱਖ ਕੇ ਬੱਚੇ ਨੂੰ ਜਨਮ ਦਿੰਦੀ ਹੈ। ਇਸ ਅਲੌਕਿਕ ਕੁਰਬਾਨੀ ਤੇ ਇਲਾਹੀ ਚਮਤਕਾਰ ਦੁਆਰਾ ਬੱਚੇ ਨੂੰ ਹੀ ਨਵਾਂ ਜਨਮ ਨਹੀਂ ਦਿੰਦੀ, ਬਲਕਿ ਉਹ ਆਪ ਹੀ ਨਿਰੀ ਪੂਰੀ ਇਸਤਰੀ ਤੋਂ ਬਦਲ ਕੇ ਮਾਂ ਦਾ ਨਵਾਂ ਸਰੂਪ ਧਾਰਦੀ ਹੈ ਤੇ ਖੁਦ ਪ੍ਰਕਿਰਤੀ ਬਣਦੀ ਹੈ। ਇਹ ਸਭ ਕੁਝ ਇਲਾਹੀ ਹੁਕਮ ਦੀ ਅਨੋਖੀ ਤੇ ਅਸਚਰਜ ਕਰਾਮਾਤ ਹੈ। ਹਾਂਜੀ, ਇਹ ਸਭ ਕੁਝ ਇਲਾਹੀ ਹੁਕਮ ਦੀ ਅਨੋਖੀ ਤੇ ਅਸਚਰਜ ਕਰਾਮਾਤ ਹੈ ਜਿਸ ਨੂੰ ਅਸੀਂ ਨਹੀਂ ਬੁੱਝਦੇ। ਮਾਂ ਬੱਚੇ ਦੇ ਸੂਖਮ ਪਿਆਰ ਦੇ ਇਲਾਹੀ ਭੇਦ ਨੂੰ ਜਾਣਨ ਲਈ ਆਪਣੇ ਹਿਰਦੇ ਵਿੱਚ ਉਹ ਪ੍ਰੇਮ ਅਗਨੀ ਬਾਲਣੀ ਪੈਂਦੀ ਹੈ। ਇਸ ਮਾਂ ਮਮਤਾ ਦੀ ਭਾਵਨਾ ਦਾ ਪ੍ਰੇਮ ਆਕਾਰ ਸਾਰੇ ਬ੍ਰਹਿਮੰਡ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਸ੍ਰਿਸ਼ਟੀ ਦੀਆਂ ਸਾਰੀਆਂ ਜੀਵਾਂ ਨੂੰ ਪ੍ਰਤਪਾਲਦਾ ਹੈ, ਨਿਤਸਾਰ ਸੰਭਾਲਦਾ ਹੈ, ਲਾਡ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ। ਹਾਂਜੀ, ਇਹ ਮਮਤਾ ਦਾ ਜਿਹੜਾ ਹੁਕਮ ਦੇ ਅਧੀਨ ਇਹ ਮਾਂ ਮਮਤਾ ਪਾਈ ਹੈ ਰੱਬ ਨੇ, ਇਹ ਸਿਰਫ ਇਨਸਾਨਾਂ ਵਿੱਚ ਹੀ ਨਹੀਂ, ਸਾਰੀ ਕੁਦਰਤੀ ਇਸ ਦੁਆਰਾ ਪਲ ਰਹੀ ਹੈ। ਖੂੰਖਾਰ ਤੋਂ ਖੂੰਖਾਰ ਜਾਨਵਰ ਵੀ ਆਪਣੇ ਬੱਚੇ ਨੂੰ ਉਸੇ ਤਰ੍ਹਾਂ ਪਿਆਰ ਕਰਦੇ ਹਨ ਜਿਵੇਂ ਕਿ ਇਨਸਾਨ ਪਿਆਰ ਕਰਦਾ ਹੈ। ਸੋ ਇਹ ਮਾਂ ਮਮਤਾ ਦੀ ਭਾਵਨਾ ਦਾ ਪ੍ਰੇਮ ਆਕਾਰ ਸਾਰੇ ਬ੍ਰਹਿਮੰਡ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਸ੍ਰਿਸ਼ਟੀ ਦੀਆਂ ਸਾਰੀਆਂ ਜੀਵਾਂ ਨੂੰ ਪ੍ਰਤਪਾਲਦਾ, ਨਿਤਸਾਰ ਸੰਭਾਲਦਾ, ਲਾਡ ਲਡਾਉਂਦਾ, ਖੇਲ ਖਿਲਾਉਂਦਾ ਹੈ। ਇਸ ਕਰਾਮਾਤੀ ਪ੍ਰੇਮ ਖੇਲ ਵਿੱਚ ਇਲਾਹੀ ਹੁਕਮ ਦਾ ਅਸਚਰਜ ਬਿਸਮਾਦੀ ਪ੍ਰਗਟਾਵਾ ਪ੍ਰਕਾਸ਼ ਤੇ ਪ੍ਰਤੀਕ ਹੈ। ਮਮਤਾ ਦੀ ਇਸ ਆਪਾ ਵਾਰਨ ਦੀ ਰੀਝ ਅਤੇ ਅਕਾਲ ਪੁਰਖ ਦੇ ਹੁਕਮ ਦੀ ਪਾਲਣਾ ਉੱਤੇ ਖੁਸ਼ ਹੋ ਕੇ ਕਰਤਾ ਆਪ ਇਸ ਚੁੱਪਰੀਤ ਦੇ ਭੇਦ ਨੂੰ ਪ੍ਰਕਾਸ਼ਦਾ ਹੈ ਤੇ ਮਾਂ ਪਿਆਰ ਵਿੱਚ ਆਪ ਸਿਰਜਣਹਾਰ ਬੱਚੇ ਦਾ ਰੂਪ ਧਾਰ ਕੇ ਮਾਂ ਨੂੰ ਪਿਆਰ ਕਰਨ ਲੱਗ ਜਾਂਦਾ ਹੈ। ਜਦ ਤਾਈਂ ਬੱਚਾ ਆਪਣੀ ਮਾਂ ਦੇ ਪਿਆਰ ਦੀ ਛਤਰ ਛਾਇਆ ਹੇਠ ਰਹਿੰਦਾ ਹੈ, ਉਸ ਨੂੰ ਕੋਈ ਫਿਕਰ ਚਿੰਤਾ ਸਿਆਣਪ ਨਹੀਂ ਕਰਨੀ ਪੈਂਦੀ।
ਉਸ ਦੀ ਪਰਵਰਿਸ਼ ਮਾਂ ਪਿਆਰ ਰਾਹੀਂ ਇਲਾਹੀ ਹੁਕਮ ਵਿੱਚ ਹੋ ਰਹੀ ਹੈ ਤੇ ਉਸ ਦੀਆਂ ਸਾਰੀਆਂ ਲੋੜਾਂ ਸਹਿਜੇ ਹੀ ਪੂਰੀਆਂ ਹੋ ਰਹੀਆਂ ਹਨ। ਪਰ ਜਿਉਂ ਜਿਉਂ ਬੱਚੇ ਦੇ ਅੰਦਰ ਸਿਆਣਪ ਆਉਂਦੀ ਜਾਂਦੀ ਹੈ, ਇਲਾਹੀ ਬਖਸ਼ਿਸ਼ਾਂ ਦੀ ਰਵਾਨਗੀ ਵਿੱਚ ਵਿਘਨ ਪੈਂਦਾ ਜਾਂਦਾ ਹੈ ਤੇ ਉਹ ਆਪਣੀ ਹੋਮੇ ਦੇ ਭਰਮ ਭੁਲਾਵੇ ਵਿੱਚ ਫਿਕਰ ਚਿੰਤਾ ਦਾ ਸ਼ਿਕਾਰ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਬੱਚਾ ਇਲਾਹੀ ਹੁਕਮ ਦੀ ਰਜ਼ਾ ਵਿੱਚੋਂ ਨਿਕਲ ਕੇ ਇਲਾਹੀ ਬਖਸ਼ਿਸ਼ਾਂ ਤੋਂ ਵਾਂਝਾ ਹੋ ਜਾਂਦਾ ਹੈ ਤੇ ਫਿਕਰ ਚਿੰਤਾ ਕਲਪਨਾ ਦੀਆਂ ਪੰਡਾਂ ਚੁੱਕੀ ਫਿਰਦਾ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀ ਹੈ, ਪਾਇਓ ਬਾਲ ਬੁੱਧ ਸੁਖਰੇ ਹਰਖ ਸੋਗ ਹਾਨ ਮਿਰਤ ਦੁਖ ਸੁਖ ਚਿਤ ਸਮਸਰ ਗੁਰ ਮਿਲੇ ਰਹਾਓ। ਜਉ ਲਉ ਹਾਂ ਕਿਛ ਸੋਚੋ ਚਿਤਵੋ ਤਉ ਲਉ ਦੁਖਨ ਪਰੇ, ਜਉ ਕਿਰਪਾਲ ਗੁਰ ਪੂਰਾ ਭੇਟਿਆ ਤਉ ਆਨੰਦ ਸਹਿਜੇ, ਜੇਤੀ ਸਿਆਣਪ ਕਰਮ ਹਉ ਕੀਏ ਤੇਤੇ ਬੰਦ ਪਰੇ, ਜਉ ਸਾਧੂ ਕਰ ਮਸਤਕ ਧਰਿਓ ਤਬ ਹਮ ਮੁਕਤ ਪਏ, ਜਉ ਲਉ ਮੇਰੋ ਮੇਰੋ ਕਰਤੋ ਤਉ ਲਉ ਬਿਖ ਕੇਰੇ, ਮਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਏ। ਹਾਂਜੀ, ਮਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਏ, ਜਉ ਲਉ ਪੋਟ ਉਠਾਈ ਚਲਿਓ ਤਉ ਲਉ ਡਾਨ ਪਰੇ, ਪੋਟ ਡਾਰ ਗੁਰਪੂਰਾ ਮਿਲਿਆ ਤਉ ਨਾਨਕ ਨਿਰਪਏ। ਸੋ ਦੇਖਣ ਨੂੰ ਤਾਂ ਪ੍ਰਤੀਤ ਆਉਂਦਾ ਹੈ ਕਿ ਉਸ ਦੀ ਪਰਵਰਿਸ਼ ਉਸ ਦੇ ਮਾਂ ਬਾਪ ਕਰ ਰਹੇ ਹਨ, ਪਰ ਅਸਲ ਵਿੱਚ ਇਹ ਪਰਵਰਿਸ਼ ਅਕਾਲ ਪੁਰਖ ਦੇ ਹੁਕਮ ਦੀ ਗੁੱਜੀ ਸਹਿ ਚਾਲ ਦੀ ਪਿਰਮ ਖੇਲ ਹੈ। ਹਾਂਜੀ, ਜੇ ਮੋਹ ਮਮਤਾ ਰੱਬ ਹੀ ਨਾ ਪਾਉਂਦਾ ਮਾਂ ਤਾਂ ਕਿੱਥੋਂ ਪ੍ਰਤਪਾਲਣਾ ਕਰਦੀ। ਸੋ ਦੇਖਣ ਵਿੱਚ ਤਾਂ ਇਹ ਪ੍ਰਤੀਤ ਆਉਂਦਾ ਹੈ ਕਿ ਬੱਚੇ

ਅਮਰ ਵਰਤਾਇਆ। ਇਹ ਮਾਇਆ ਜਿਥਰ ਵਿਸਰੈ ਮੋਹ ਉਪਜੈ ਭਾਵ ਦੂਜਾ ਲਾਇਆ। ਸੋ ਪਾਲਣ ਪੋਸ਼ਣ ਦੀ ਇਹ ਕਠਿਨ ਕਿਰਿਆ ਵੀ ਪ੍ਰੇਮ ਰਸ ਵਿੱਚ ਲੀਨ ਹੋਈ ਮਾਂ ਨੂੰ ਆਨੰਦਮਈ ਲੱਗਦੀ ਹੈ। ਘਰ ਦੇ ਕੰਮਾਂ ਕਾਰਾਂ ਵਿੱਚ ਗਲਤਾਨ ਮਾਂ ਆਪਣੇ ਬੱਚੇ ਵਿੱਚ ਹੀ ਲਿਵ ਲਾਈ ਰੱਖਦੀ ਹੈ। ਚੁੱਲ੍ਹੇ ਵਿੱਚ ਅੱਗ ਬਾਲਦੀ, ਚੱਕੀ ਝੋਂਦੀ, ਪਸੀਨੇ ਦੀ ਬੋਹ ਨਾਲ ਲਿਬੜੀ ਤਿਬੜੀ ਮਾਂ ਦੀ ਗੋਦੀ ਵਿੱਚ ਬੱਚਾ ਰੁੜ ਰੁੜ ਕੇ ਆਪੇ ਆ ਜਾਂਦਾ ਹੈ ਤੇ ਦੁੱਧ ਚੁੰਗਣ ਲੱਗ ਪੈਂਦਾ ਹੈ ਤੇ ਮਾਂ ਦੇ ਪਿਆਰ ਦੀਆਂ ਅੰਮ੍ਰਿਤ ਘੁੱਟਾਂ ਭਰਦਾ ਭਰਦਾ ਸਭ ਕੁਝ ਭੁੱਲ ਜਾਂਦਾ ਹੈ। ਜੇਕਰ ਬੱਚਾ ਖੇਡਦਾ ਖੇਡਦਾ ਸੜਿਆਂਦ ਵਾਲੀ ਥਾਂ ਜਾਂ ਗੰਧਲੇ ਪਾਣੀ ਵਿੱਚ ਡਿੱਗ ਪਵੇ ਜਾਂ ਗੰਦਾ ਹੋ ਜਾਵੇ, ਉਹਦੇ ਸੱਟ ਵੱਜੇ, ਮਾਂ ਭਾਵੇਂ ਸੱਜੀ ਧੱਜੀ ਪੂਰਾ ਹਾਰ ਸ਼ਿੰਗਾਰ ਕਰੀ ਬੈਠੀ ਹੋਵੇ, ਕੀਮਤੀ ਤੋਂ ਕੀਮਤੀ ਕੱਪੜੇ ਪਾਏ ਹੋਣ, ਪਰ ਆਪਣੇ ਲਾਲ ਜਿਗਰ ਦੇ ਟੋਟੇ ਦੀ ਆਵਾਜ਼ ਸੁਣ ਕੇ ਉਸ ਰੋਂਦੇ ਕੁਰਲਾਉਂਦੇ ਲਿਬੜੇ ਤਿਬੜੇ ਬੱਚੇ ਨੂੰ ਆਪਣੀ ਹਿੱਕ ਨਾਲ ਲਾ ਲਵੇਗੀ ਤੇ ਪਿਆਰ ਨਾਲ ਚੁੰਮ ਚੱਟ ਕੇ ਰੱਬੀ ਪ੍ਰੇਮ ਦੀਆਂ ਅਜ਼ਲੀ ਚਰਨਾਟਾਂ ਰਾਹੀਂ ਬਾਲ ਨੂੰ ਦੁੱਧ ਚੰਗਾਉਂਦੀ ਹੈ। ਫਿਰ ਉਸਨੂੰ ਲੱਖ ਲੱਖ ਅਸੀਸਾਂ ਦੇ ਕੇ, ਲੋਰੀਆਂ ਗਾ ਗਾ ਕੇ, ਥਾਪੜ ਥਾਪੜ ਕੇ ਸੁਆਉਂਦੀ ਹੈ। ਸੋ ਮਾਂ ਦੀ ਇਸ ਸੇਵਾ ਭਾਵਨਾ ਵਿੱਚ ਨਾ ਕੋਈ ਸਵਾਰਥ ਹੈ ਤੇ ਨਾ ਹੀ ਮੁਕਤੀ ਦੀ ਇੱਛਾ, ਸਗੋਂ ਮਾਂ ਤਾਂ ਪਿਆਰ ਵਿੱਚ ਆਪਾ ਗਵਾ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਂਦੀ ਹੈ। ਹਾਂਜੀ, ਮਾਂ ਦੀ ਇਸ ਸੇਵਾ ਭਾਵਨਾ ਵਿੱਚ ਨਾ ਕੋਈ ਸਵਾਰਥ ਹੈ, ਨਾ ਹੀ ਕੋਈ ਮੁਕਤੀ ਦੀ ਇੱਛਾ ਹੈ। ਮਾਂ ਤਾਂ ਸਗੋਂ ਮਾਂ ਤਾਂ ਪਿਆਰ ਵਿੱਚ ਆਪਣਾ ਆਪਾ ਗਵਾ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਂਦੀ ਹੈ। ਇਹ ਅਲੌਕਿਕ ਇਲਾਹੀ ਪ੍ਰੀਤ ਕਰਿਸ਼ਮਾ ਹੈ। ਇਹ ਤਾਂ ਇੱਕੋ ਹੀ ਕਰਿਸ਼ਮੇ ਦਾ ਜ਼ਿਕਰ ਕੀਤਾ ਤੇ ਜਦੋਂ ਅਸੀਂ ਹੁਕਮ ਨੂੰ ਬੁੱਝ ਲਿਆ, ਫਿਰ ਸ੍ਰਿਸ਼ਟੀ ਵਿੱਚ ਜ਼ਰੇ ਜ਼ਰੇ ਵਿੱਚ ਜਦੋਂ ਹੁਕਮ ਦੇ ਇਹਨਾਂ ਕਰਿਸ਼ਮਿਆਂ ਨੂੰ ਅਸੀਂ ਮਾਣਾਂਗੇ, ਕਿਤਨੇ ਵਿਸਮਾਦਿਤ ਤੇ ਆਨੰਦਮਈ ਹੋਵਾਂਗੇ। ਇਹ ਤਾਂ ਉਸ ਵੇਲੇ ਦੀ ਗੱਲ ਹੈ ਜਦੋਂ ਹੁਕਮ ਨੂੰ ਬੁੱਝ ਲਿਆ। ਸੋ ਆਓ ਮਹਾਂਪੁਰਖਾਂ ਦੇ ਇਹਨਾਂ ਹੁਕਮ ਦੇ ਲਿਖੇ 9 ਲੇਖਾਂ ਨੂੰ ਲੈ ਕੇ ਜਾਈਏ। ਹੁਕਮ ਦੇ ਵਿਸ਼ੇ ਤੇ ਉਹਨਾਂ ਦੀ ਆਪ ਬਿਆਨ ਕੀਤੀ ਹੋਈ ਕੈਸੇਟ 7 ਨੰਬਰ ਜਾਂ ਪਹਿਲਾ ਵੋਲੀਅਮ ਮਹਾਂਪੁਰਖਾਂ ਦੇ ਬਚਨਾਂ ਦੀ ਉਸ ਵਿੱਚ ਇਹ ਦਰਜ ਹੈ। ਜਦੋਂ ਲੈ ਕੇ

त्रेता काय काय त्रिकड़ धे ते धा गे।

ਲੋਕ ਸੰਗੀਤ ਨਾਗ ਰਾਗ ਵਿਕਸਿਤ ਹੋਇਆ। ਭਾਰਤੀ ਸੰਗੀਤ ਵਿੱਚ ਇਸ ਰਾਗ ਦਾ ਕਿਤੇ ਵੀ ਕੋਈ ਉਲੇਖ ਨਹੀਂ ਮਿਲਦਾ। ਮਾਝ ਰਾਗ ਭਾਰਤੀ ਸੰਗੀਤ ਨੂੰ ਗੁਰੂ ਸਾਹਿਬਾਨ ਦੀ ਅਨੁਪਮ ਦੇਣ ਹੈ। ਆਤਮਿਕ ਸਫ਼ਰ ਤੈਅ ਕਰਦੀ ਮਾਝ ਵਿੱਚ ਲੰਘਦੀ ਆਤਮਾ ਹੂਕ ਕੱਢਦੀ ਹੈ, ਹੇਕ ਲਗਾਉਂਦੀ ਹੈ। ਵਿਛੋੜੇ ਦੀ ਕਸਕ ਮਹਿਸੂਸ ਕਰਦੀ ਹੋਈ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਬ ਕਰੇ ਚਾਤਰ ਕੀ ਨਿਆਈ ਦਾ ਵਿਰਲਾਪ ਕਰਦੀ ਹੈ। ਗੁਰੂ ਅਰਜਨ ਦੇਵ ਜੀ ਦਾ ਬਾਰਾਂਮਾਂਹ ਵੀ ਇਸੇ ਰਾਗ ਵਿੱਚ ਹੈ। ਨਿਰੋਲ ਪੰਜਾਬ ਦਾ ਰਾਗ ਹੋਣ ਕਰਕੇ ਇਸ ਵਿੱਚ ਭਗਤਾਂ ਦੀ ਬਾਣੀ ਨਹੀਂ ਹੈ। ਇਸ ਰਾਗ ਵਿੱਚ ਦੋਨੋਂ ਗੰਧਾਰ ਅਤੇ ਦੋਨੋਂ ਨਿਸ਼ਾਦ ਲੱਗਦੇ ਹਨ, ਬਾਕੀ ਸਾਰੇ ਸ਼ੁੱਧ ਸਵਰ ਲੱਗਦੇ ਹਨ। ਇਸ ਦਾ ਵਾਦੀ ਰੇ ਸੰਵਾਦੀ ਪਾ ਹੈ, ਗਾਇਨ ਸਮਾਂ ਸ਼ਾਮ ਦਾ ਸੰਧੀ ਪ੍ਰਕਾਸ਼ ਮੰਨਿਆ ਹੈ। ਲਓ ਹੁਣ ਸਰਵਣ ਕਰੋ ਮਾਝ ਰਾਗ ਵਿੱਚ ਦੋ ਸ਼ਬਦਾਂ ਦਾ ਗਾਇਨ। ਪਹਿਲਾ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਚਨਾ ਹੈ ਅਤੇ ਕੀਰਤਨ ਕਰ ਰਹੇ ਹਨ ਡਾ

ਪਾਵਨ ਬਾਣੀ ਦਾ ਕੀਰਤਨ ਆਪ ਜੀ ਸੁਣ ਰਹੇ ਹੋ। ਕੁਝ ਚੋਣਵੇਂ ਸ਼ਬਦ ਮੈਂ ਤੁਹਾਡੀ ਸੇਵਾ ਚ ਪੜ੍ਹਨ ਲਈ ਹਾਜ਼ਰ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦੱਸ ਰਹੇ ਕਿ ਮੇਰਾ ਨਾਮ ਗੋਬਿੰਦ ਸਿੰਘ ਹੈ ਔਰ ਮੈਂ ਸ਼ਸਤਰ ਦਾ ਖਿਲਾੜੀ ਹਾਂ, ਸ਼ਸਤਰਾਂ ਦਾ ਪੁਜਾਰੀ ਹੈ। ਮੇਰਾ ਜੋ ਵਾਹਿਗੁਰੂ ਹੈ ਉਹ ਸ਼ਸਤਰ ਹੈ ਔਰ ਸ਼ਸਤਰ ਤੋਂ ਬਿਨਾਂ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ। ਇਸ ਲਈ ਮੈਨੂੰ ਇਹ ਭਰੋਸਾ ਹੈ ਜਿਸ ਦੇ ਕੋਲ ਸ਼ਸਤਰ ਹੈ ਔਰ ਜਿਸ ਦਾ ਸ਼ਸਤਰ ਦੇ ਉੱਤੇ ਪੂਰਾ ਕੰਟਰੋਲ ਹੈ, ਯਾਨੀ ਪੂਰੀ ਆਰਾਧਨਾ ਜਿਸ ਦੀ ਸ਼ਸਤਰ ਦੀ, ਉਸ ਦੀ ਕਦੇ ਵੀ ਹਾਰ ਨਹੀਂ ਹੋ ਸਕਦੀ। ਆਜ ਤੂੰ ਹੀ ਜੱਗ ਵੀਰ, ਤੂੰ ਹੀ ਨਿਸ਼ਾਨੀ ਜੀਤ ਕੀ। ਇਹ ਜੋ ਸ਼ਸਤਰ ਹੈ, ਜੋ ਸ਼ਸਤਰ ਦਾ ਖਿਲਾੜੀ ਹੈ, ਸ਼ਸਤਰ ਦਾ ਪੁਜਾਰੀ ਹੈ, ਸ਼ਸਤਰ ਦੀ ਜੋ ਪੂਜਾ ਕਰਦਾ ਹੈ ਔਰ ਸ਼ਸਤਰ ਨੂੰ ਚਲਾਉਣਾ ਜਾਣਦਾ ਹੈ, ਉਸ ਦੀ ਜੰਗ ਵਿੱਚ ਹਾਰ ਨਹੀਂ ਹੋ ਸਕਦੀ ਔਰ ਸਦਾ ਹੀ ਅਕਾਲ ਪੁਰਖ ਦੀ ਕਿਰਪਾ ਦੁਆਰਾ ਉਸ ਦੀ ਹਰ ਮੈਦਾਨ ਫਤਿਹ ਹੁੰਦੀ ਹੈ। ਇਹ ਗੁਰੂ ਗੋਬਿੰਦ ਸਿੰਘ ਦਾ ਮੁੱਖ ਵਾਕ। ਔਰ ਨਾਲ ਉਹਨਾਂ ਨੇ ਇੱਕ ਗੱਲ ਹੋਰ ਦੱਸੀ, ਉਹਨਾਂ ਕਿਹਾ ਮੈਂ ਸਿੰਘਾਂ ਨੂੰ ਪੰਜ ਪ੍ਰਕਾਰ ਦੀ ਰਹਿਤ ਦਿੱਤੀ ਹੈ ਤੇ ਰਹਿਤ ਦੇ ਨਾਲ ਪੰਜ ਸ਼ਸਤਰ ਵੀ ਦਿੱਤੇ ਹੈ। ਉਹ ਰਹਿਤ ਕੀ ਹੈ ਔਰ ਸ਼ਸਤਰ ਕੀ ਨੇ, ਉਹਨਾਂ ਦੀ ਮੁੱਖ ਵਾਕ ਬਾਣੀ ਤੁਸੀਂ ਸ਼ਰਵਣ ਕਰੋ। ਗੁਰੂ ਸਾਹਿਬ ਕਹਿੰਦੇ

ਨੂੰ ਅਸੀਂ ਪੰਜਾਬੀ ਚ ਟੱਕਾ ਕਹਿੰਦੇ ਪੰਜ ਹਰਫ ਕਾ ਪੰਜਾਂ ਟੱਕਿਆਂ ਦੀ ਰਹਿਤ ਇਹ ਮੇਰੇ ਸਿੰਘ ਦੀ ਨਿਸ਼ਾਨੀ ਹੈ ਧਿਆਨ ਦਿਓ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹੜਾ ਮੇਰਾ ਹੈ ਜੋ ਮੇਰਾ ਪੁੱਤਰ ਹੈ ਉਸ ਦੀ ਇਹ ਨਿਸ਼ਾਨੀ ਹੈ ਪੰਜਾਂ ਟੱਕਿਆਂ ਦੀ ਰਹਿਤ ਪੰਜ ਹਰਫ ਕਾ ਨਿਸ਼ਾਨ ਹੈ ਮੇਰੇ ਸਿੰਘ ਦਾ ਧਿਆਨ ਦੇਣਾ ਨਿਸ਼ਾਨ

ਅਤੇ ਟੀਸੀ ਰਿਜ ਕੰਪਨੀ ਦੇ ਸਹਿਯੋਗ ਨਾਲ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਉਸ ਦੀ ਖੁਸ਼ੀ ਵਿੱਚ ਕੁਝ ਬੀਰ ਰਸ ਦੇ ਸ਼ਬਦ ਲੈ ਕੇ ਉਹਨਾਂ ਨੂੰ ਰਾਗਾਂ ਅਨੁਸਾਰ ਮਿਊਜ਼ਿਕ ਨਾਲ ਬੀਰ ਰਸ ਵਿੱਚ ਗਾ ਕੇ ਸੰਗਤਾਂ ਨੂੰ ਭੇਟ ਕਰਦੇ ਹਾਂ। ਆਪ ਸਾਰੀਆਂ ਸੰਗਤਾਂ ਨੂੰ ਸਾਡੇ ਜਥੇ ਵੱਲੋਂ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ।

सतगुरु नानक भगत करी एक मन तन मन धन गोबिंद दियो अंगद अनंत मूल।

मुलैत उपजियो जो प्रगास जह पिखत अत होए रहस मन सोई संत सहार।

ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਿਲਤ ਜਮਤਾ।

ਸਭ ਤੋਂ ਪਹਿਲਾਂ ਰਾਗਾਂ ਵਿੱਚ ਸ੍ਰੀ ਰਾਗ ਜੋ ਕਿ ਇਸ ਸਮੇਂ ਹੀ ਗਾਇਆ ਜਾਂਦਾ ਹੈ। ਬਾਣੀ ਵਿੱਚ ਇਸ ਨੂੰ ਰਾਗਾਂ ਵਿੱਚ ਸਿਰਮੋਰ ਮੰਨਿਆ ਹੈ। ਰਾਗਾਂ ਵਿੱਚ ਸ੍ਰੀ ਰਾਗ ਹੈ। ਤੇ ਸ਼ਬਦ ਵੀ ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ, ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ। ਸ਼ਬਦ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਰਾਹੋ ਦੀ ਤੁਕ ਹੈ, ਹਰ ਬਿਨ ਜੀਉ ਜਲ ਬਲ ਜਾਉ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾ ਹੀ ਥਾਉ। ਮੈਂ ਇੱਕ ਬੇਨਤੀ ਕਰਾਂਗਾ ਬੱਚਿਆਂ ਨੂੰ, ਜਰਾ ਇਹਨਾਂ ਦੀ ਗੱਲਾਂ ਦੀ ਆਵਾਜ਼ ਜੇ ਇੱਧਰ ਆਏਗੀ ਤਾਂ ਮਨ ਖਿੰਡਦਾ ਹੈ। ਫਿਰ ਸਭ ਤੋਂ ਪਹਿਲਾਂ ਜਪਤਾਲ 10 ਮਾਤਰਾ ਤੇ ਅੰਤਰਾ 10 ਮਾਤਰੇ ਦਾ ਹੀ ਸੁਲਫਾਕ ਵਿੱਚ ਸੁਲਫਾਕ ਚਲੰਤ ਲੈ ਵਿੱਚ ਗਾਇਆ ਜਾਂਦਾ ਹੈ। ਅੰਤਰਾ ਦਾ ਚਲੰਤ ਲੈ ਵਿੱਚ ਹੈ ਤੇ ਅਸਥਾਈ ਠਾ ਵਿੱਚ ਹੈ।

있어. 오, 그나 높고, 브라다나 아래에 콜 아티 크로그. 문 콜리 대게 아마이 아름이지. ਰਹਿਣ ਦੇ ਤੱਕਿਆ ਤੇ ਸਿਰ ਫੇਰੇ ਮੈਂ ਇਸ ਪੱਥਰ ਨੂੰ ਕੀ ਕਰਨ ਪਰ ਖਿਆਲ ਹੈ ਤਾਂ ਪੱਥਰ ਪਰ ਚਮਕਦਾ ਬੜਾ ਚਲੋ ਲੈ ਲੈਂਦੀ ਹਾਂ ਮੇਰੇ ਬੱਚੇ ਪੇ ਖੇਲਣ ਬੱਚਿਆਂ ਦੀ ਖੁਸ਼ੀ ਵਾਸਤੇ ਮਾਤਾ ਪਿਤਾ ਕਿਤਨੀ ਕੋਸ਼ਿਸ਼ ਕਰ ਬੱਚਿਆਂ ਨੂੰ ਖਿਲੌਣੇ ਲੈ ਕੇ ਦਿੰਦੇ ਹਨ ਪੈਸੇ ਦਿੰਦੇ ਹਨ ਮਠਿਆਈਆਂ ਦਿੰਦੇ ਹਨ ਸਾਡੇ ਬੱਚੇ ਖੁਸ਼ ਹੋ ਬੱਚਿਆਂ ਦੀ ਖੁਸ਼ੀ ਵਾਸਤੇ ਮਾਤਾ ਪਿਤਾ ਦੀ ਕਿਤਨੀ ਕੁਰਬਾਨੀ ਅਨੋ ਬੱਚੇ ਹਨ ਜੋ ਵੱਡੇ ਹੋ ਕੇ ਮਾਤਾ ਪਿਤਾ ਦੀ ਖੁਸ਼ੀ ਮਾਤਾ ਪਿਤਾ ਨੇ ਬੱਚਿਆਂ ਦੀ ਖੁਸ਼ੀ ਵਾਸਤੇ ਕਿੰਨੀ ਵੱਡੀ ਕਾਲ ਦਿੱਤੀ ਪਰ ਉਹ ਬੱਚਾ ਧਨ ਹੈ ਜੋ ਮਾਤਾ ਪਿਤਾ ਦੀ ਕਰਤੀ ਬਾਬਾ ਗੁਰੂ ਸਿੰਘ ਜੀ ਮਹਾਰਾਜ ਪੂਰਨ ਮਹਾਂਪੁਰਖ ਆਪਣੀ ਪਵਿੱਤਰ ਪਾਵਨ ਰਚਨਾ ਤੋਂ ਇਹ ਬਚਨ ਕਰਦੇ ਕਿ ਜਿਸ ਬੱਚੇ ਨੇ ਮਾਤਾ ਪਿਤਾ ਦੀ ਪ੍ਰਸੰਨਤਾ ਲੈ ਲਈ ਹੈ ਉਹਦੇ ਉੱਤੇ ਰੱਬ ਦੀ ਸਦਾ ਹੀ ਪ੍ਰਸੰਨਤਾ ਸਦਾ ਹੀ ਕਿਉਂਕਿ ਮਾਤਾ ਪਿਤਾ ਦੀ ਬੜੀ ਕਹਾਣੀ ਅਯੋ ਸਾਹਿਬਾਂ ਨੇ ਬਾਣੀ ਜੀ ਲਿਖਿਆ ਗੁਰਦੇਵ ਮਾਤਾ ਗੁਰਦੇਵ ਰਹਿਣੇ ਤੱਕਿਆ ਹੈ ਤਾਂ ਪੱਥਰ ਪਰ ਚਮਕਦਾ ਬੜਾ ਹੈ ਲੈ ਲੈਂਦੀ ਆ ਮੇਰੇ ਬੱਚੇ ਭੇਟ ਕੇ ਲੈ ਪ੍ਰਧਾਨੇ ਨੇ ਕਿਹਾ ਮਾਈ ਇਹਦੇ ਬਦਲੇ ਕੀ ਦੇ ਦੇਗੀ ਉਹ ਕਹਿ ਰਹੀ ਸਾਧ ਸੰਗਤ ਰਾਇਣ ਨੇ ਟੋਕਰੀ ਵਿੱਚੋਂ ਇੱਕ ਮੂਲੀ ਮਰਦਾਨਾ ਬੜਾ ਹੈਰਾਨ ਮਾਲਕ ਨੇ ਤਾਂ ਕਿਹਾ ਸੀ ਮਰਦਾਨਿਆਂ ਬੜੀ ਵੱਡੀ ਦਾਤ ਹੈ ਪਹਿਲਾਂ ਤਾਂ ਲੈਣ ਵਾਲਾ ਕੋਈ ਗਾਹਕ ਨਹੀਂ ਮਿਲਿਆ ਜੇ ਮਿਲਿਆ ਤਾਂ ਮੁੱਲ ਕੀ ਪਿਆ ਇੱਕ ਮੁੱਲ ਪ੍ਰਧਾਨੇ ਨੇ ਕਿਹਾ ਮਾਈ ਇੱਕ ਮੁੱਲੀ ਥੋੜੀ ਹੈ ਤੂੰ ਦੋ ਮੁੱਲੀਆਂ ਤਾਂ ਦੇ ਰਹਿਣ ਹੱਸ ਕੇ ਮੈਂ ਤਾਂ ਇੱਕ ਮੁੱਲੀ ਵੀ ਤੇਰੇ ਉੱਤੇ ਅਹਿਸਾਨ ਕਰਕੇ ਪੀ ਦਿੰਦੀ ਪਰਦੇਸੀ ਜਾਪਦਾ ਦੂਰੋਂ ਆਇਆ ਜਾਪਦਾ ਦੂਰ ਦਾ ਪਾਂਧੀ ਜਾਪਦਾ ਕਿਉਂਕਿ ਤੇਰੇ ਪੈਰਾਂ ਦੀ ਧੂੜ ਪਰ ਬਿੱਟੇ ਵੀ ਚੁਣਗੀ ਇੱਕ ਮੂਲੀ ਵੀ ਇਸ ਤਰ੍ਹਾਂ ਮਰਦਾਨਾ ਅੱਗੇ ਅੱਗੇ ਹਲਵਾਈ ਦੀ ਦੁਕਾਨ ਹਲਵਾਈ ਨੇ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਕਾਜ਼ੀਆਂ ਤਿਆਰ ਕਰਕੇ ਸੋਨੇ ਚਾਂਦੀ ਦੇ ਵਰਤ ਲਗਾ ਕੇ ਥਾਲਾਂ ਵਿੱਚ ਰੱਖੀਆਂ ਸਾਦੀਆਂ ਮਠਿਆਈਆਂ ਵੱਲ ਕਰਕੇ ਭੁੱਖੇ ਮਰਦਾਨੇ ਦੇ ਮੂੰਹ ਵਿੱਚ ਪਾਣੀ ਪਾਇਆ ਮਦਦ ਹਲਵਾਈ ਨੂੰ ਦੇ ਦਿੱਤੀ ਗਾਤਾਂ ਦੀ ਭੀੜ ਪਹਾੜ ਤੋਂ ਬੜੀ ਪਰ ਮਰਦਾਨਾ ਲੰਘਦਾ ਲੰਘਦਾ ਹਲਵਾਈ ਦੇ ਕੋਲ ਕਿਉਂ ਜੀ ਆ ਲਓਗੇ ਹਲਵਾਈ ਨੇ ਤੱਕਿਆ ਤੇ ਸਿਰ ਫੇਰੇ ਮੈਂ ਇਸ ਨੂੰ ਕੀ ਕਰਨ ਅਰਕਾਲ ਹੈ
ਅੱਧੀ ਸ਼ਤਾਕੀ ਦਾ ਵੱਟਾ ਗੁੰਮ ਹੋ ਗਿਆ, ਉਹਦੀ ਥਾਂ ਤੇ ਰੱਖ ਲਿਆ ਕਰਨ। ਕਿਉਂਕਿ ਉੱਥੇ ਉਹਦੇ ਪੱਥਰ ਦੇ ਹੀ ਵੱਟੇ ਚੱਲਦੇ, ਜਿਸ ਤਰ੍ਹਾਂ ਲੋਹੇ ਦੇ ਵੱਟੇ ਹਨ, ਕਈ ਤਰ੍ਹਾਂ ਦੇ ਸਾਧਨ ਬਣ ਗਏ ਹਨ ਹੁਣ ਤਾਂ, ਪਰ ਉਸ ਵੇਲੇ ਪੱਥਰ ਦੇ। ਹੁਣ ਵੀ ਕਦੇ ਸੁਲਤਾਨਪੁਰ ਤੁਸੀਂ ਜਾਓ, ਜਿੱਥੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੋਦੀਖਾਨਾ ਚਲਾਏ, ਦੁਕਾਨ ਚਲਾਈ, ਤਕੜੀ ਤੋਲੀ, ਉਹ ਵੱਟੇ ਹੁਣ ਵੀ ਪਏ। ਹਲਵਾਈ ਵੀ ਪੱਕੇ ਹੈ ਤਾਂ ਪੱਥਰ ਪਰ ਚਮਕਦਾ ਬੜਾ, ਮੇਰਾ ਵੀ ਇੰਨੀ ਸਟਾਕੀ ਦਾ ਵੱਟਾ ਗੁੰਮ ਹੋ ਗਿਆ, ਉਹਦੀ ਥਾਂ ਤੇ ਰੱਖ ਲਵਾਂਗਾ। ਹਲਵਾਈ ਕਹਿਣ ਲੱਗਾ ਮੈਂ ਨਹੀਂ। ਬਰਦਾਨੀ ਨੇ ਕਿਹਾ ਇਹਦੇ ਬਦਲੇ ਫਿਰ ਮਠਿਆਈ ਕਿੰਨੀ ਦਿਓਗੇ? ਹਲਵਾਈ ਨੇ ਕਿਹਾ ਇੰਜ ਪਾਓ ਮਠਿਆਈ। ਬਰਦਾਨੇ ਨੇ ਕਿਹਾ ਜੀ ਪਾ ਥੋੜੀ ਹੈ, ਕੋਈ ਜ਼ਿਆਦਾ ਦਿਓ, ਕਿਉਂਕਿ ਮੈਂ ਇਕੱਲਾ ਨਹੀਂ, ਮੇਰੇ ਨਾਲ ਮੇਰਾ ਮਾਲਕ, ਮੈਂ ਉਹਨੂੰ ਭੁੱਖਾ ਤਾਂ ਨਹੀਂ ਕਹਿੰਦਾ, ਪਰ ਤਿੰਨ ਦਿਨ ਹੋ ਗਏ ਹਨ ਰੋਟੀ ਉਹਦੇ ਵੀ ਨਹੀਂ ਖਾਧੀ। ਪਤਾ ਨਹੀਂ ਕਿਹੜੇ ਆਹਾਰ ਨਾਲ ਉਹ ਸੀ, ਇੱਕ ਸ਼ੇਰ ਮਠਿਆਈ ਦਾ ਦੇ ਦਿਓ। ਹਲਵਾਈ ਨੇ ਕਿਹਾ ਇਸ ਤੋਂ ਜ਼ਿਆਦਾ ਨਹੀਂ। ਮਰਦਾਨਾ ਨਿਰਾਸ਼ ਹੋ ਕੇ ਵਾਪਸ, ਅੱਗੋਂ ਕੋਈ ਭਲਾ ਪੁਰਸ਼ ਮਿਲੇ, ਉਦਾਸ ਮਰਦਾਨੇ ਵੱਲ ਤੱਕ ਕੇ ਪੁੱਛਿਆ ਜੀਓ ਜੀ ਤੁਸੀਂ ਉਦਾਸ ਕਿਉਂ? ਮਰਦਾਨੇ ਨੇ ਸਾਰੀ ਵਿੱਚ ਮਾਲਕ ਨੇ ਟੁੱਟ ਕੇ ਦਾਤ ਦੱਸੀ ਹੈ, ਕੋਈ ਲੈਣ ਵਾਲਾ ਨਹੀਂ ਦਿੰਦਾ। ਕਿਸੇ ਨੂੰ ਦਿਖਾਣੀ ਸੀ, ਮਰਦਾਨੇ ਨੇ ਕਿਹਾ ਦਿਖਾਣੀ ਕਿਹਨੂੰ? ਅਰੈਲ ਨੂੰ, ਹੋਰ ਕਿਸ ਨੂੰ? ਹਲਵਾਈ। ਇਹਨੇ ਕਿਹਾ ਕਿਵੇਂ ਕਰਿਆ, ਜਿਹੜੀ ਇਹ ਤੁਹਾਡੇ ਕੋਲ ਵਸਤੂ ਹੈ ਇਹ ਅਰੈਲਾਂ ਤੇ ਹਲਵਾਈਆਂ ਦੇ ਲੈਣ ਵਾਲੀ? ਮਰਦਾਨੇ ਨੇ ਕਿਹਾ ਫਿਰ ਕੌਣ ਲਏਗਾ? ਇਸ ਗੁਰਮੁਖ ਨੇ ਕਿਹਾ ਫਲਾਂ ਬਾਜ਼ਾਰ ਵਿੱਚ ਚਲੇ ਜਾਓ, ਉੱਥੇ ਇੱਕ ਬੜੀ ਸੁੰਦਰ ਦੁਕਾਨ, ਉਸ ਦੁਕਾਨ ਦੇ ਅੰਦਰ ਸ਼ੀਸ਼ੇ ਦੇ ਚੌਕੀਆਂ ਦੇ ਅੰਦਰ ਮੈਂ ਇਹੋ ਜਿਹੀਆਂ ਕਈ ਲਾਲ ਲਾਲ ਗੀਟੀਆਂ ਪਈਆਂ ਤੱਕੀ, ਉੱਥੇ ਲੈ ਜਾਓ, ਇਹਦਾ ਮੁੱਲ ਉੱਥੇ ਪੈ। ਮਰਦਾਨਾ ਥੋੜਾ ਜਿਹਾ ਖੁਸ਼ ਹੋ ਗਿਆ। ਉਹ ਦੁਕਾਨ ਕਿਸ ਦੀ ਹੈ? ਜੌਹਰੀ ਦੀ। ਉਸ ਜੌਹਰੀ ਦਾ ਨਾਮ ਕੀ ਹੈ ਜੀ? ਉਸਦਾ ਨਾਮ ਹੈ ਸਾਲਸਾ। ਮਰਦਾਨਾ ਪੁੱਛਦਾ ਪੁੱਛਦਾ ਸਾਲਸਰਾਏ ਜੌਹਰੀ ਦੀ ਦੁਕਾਨ ਤੇ ਆ ਕੇ ਚੜ੍ਹੇ। ਦੁਕਾਨ ਬੜੀ ਸੁੰਦਰ, ਬੜਾ ਸੁੰਦਰ ਕਾਰਪੇਟ ਵਿਛਿਆ ਹੋਇਆ, ਅੰਦਰੋਂ ਸਿੰਘ ਦੀਆਂ ਖੁਸ਼ਬੂ ਆ ਰਹੀਆਂ। ਮਰਦਾਨੇ ਨੇ ਜਿਸ ਵੇਲੇ ਦੁਕਾਨ ਦੇ ਅੰਦਰ ਪੈਰ ਪਾਇਆ, ਸਾਲਸਰਾਏ ਨੇ ਤੱਕਿਆ ਕੋਈ ਆਇਆ, ਬੜੇ ਅਦਬ ਨਾਲ ਉੱਠ ਕੇ ਹੱਥ ਜੋੜ ਕੇ ਆਓ ਜੀ ਆਇਆਂ ਨੂੰ ਇੱਥੇ ਵਿੱਚ। ਮਰਦਾਨੇ ਨੂੰ ਸੋਹਣੀ ਚੇਅਰ ਤੇ ਬਿਠਾਇਆ, ਕੁਰਸੀ ਦੇ ਵਿੱਚ। ਮਰਦਾਨਾ ਬੜਾ ਖੁਸ਼, ਸੋਚਣ ਲੱਗਾ ਮਨ ਲੈਣਾ ਦੇਣਾ ਤਾਂ ਇੱਕ ਪਾਸੇ ਦੇ, ਪਰ ਬੋਲਿਆ ਬੜਾ ਮਿੱਠਾ, ਮਿੱਠਾ ਬੋਲਣਾ ਵੀ ਇੱਕ ਜਾਦੂ, ਮਿੱਠਾ ਬੋਲਣਾ ਵੀ ਇਨਸਾਨੀਅਤ। ਇਨਸਾਨ ਹੋ ਕੇ ਕੌੜਾ ਬੋਲਦਾ ਹੈ, ਉਹਦਾ ਬੋਲਣਾ ਪ੍ਰਵਾਨ। ਐਸਾ ਬਚਨ ਕਦੇ ਵੀ ਨਾ ਕਰੀਏ ਜਿਹਦੇ ਨਾਲ ਕਿਸੇ ਦੇ ਮਨ ਨੂੰ ਦੁੱਖ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਸਿੱਖ ਦਾ ਜੀਵਨ ਪਿਛਲੇ ਰਾਤੀ ਜਾਗਣ, ਨਾਮ ਨਾਮ ਇਸ਼ਨਾਨ ਦਿਲਾਏ ਫਿਰ ਮਿੱਠਾ ਬੋਲਣ, ਨਿਮ ਚਲਣ ਹੱਥੋਂ ਦੇ ਕੇ ਭਲਾ ਹੋਣਾ। ਪ੍ਰਧਾਨਾ ਬੜਾ ਖੁਸ਼, ਮਿੱਠਾ ਬੋਲ। ਪ੍ਰਧਾਨੇ ਨੇ ਮੁੱਠ ਖੋਲੀ, ਸ਼ਾਹ ਜੀ ਆ ਲਓਗੇ? ਸਾਲਸਰਾਏ ਨੇ ਕਿਹਾ ਜ਼ਰਾ
نوکر نو بلایا، بچہ گھر کا جی مالک، اندر وہ چوکی لے آئی، یہ چٹا رومال پاپا جی سال سرائے نے مردانے ول تکیا تے کہا جی اے کوئی کوڑیاں نہیں جو مٹی کٹے وچ رولو گے، اے لال ان ایتھے رکھو، مردانے نے رکھ، سال سرائے نے پرکھ والی اکھ نال لال نو تکیا، پھر لال ول ویندیا سال سرائے دا سر چک گیا، سر چکیا نوکر وال تکیا، بیٹا گھر کا جی مالک لیا 100 روپیے کی تھیلی لیا، سال سرائے نے لال دے کے رکھ کے متا ٹیکیا، لال تے 100 روپیہ سال سرائے نے مردانے کی چوڑی کا، مردانہ بہت حیران ہو گیا، سوچے کدے 100 روپیے کی تھیلی ول تکد، کدے سال سرائے کے منہ وال ویکد ہے، رہ نہیں سکیا، مردانہ کہنے لگا شاہ جی گستاخی معاف کرے جی، بھلا کوئی نشا پانی تو نہیں کھانے پیندے آپ کو شری والے کی بات، سال سرائے نے کیا کوئی نشا، مردانہ کہنے لگا پھر آ کے کیتا جی، نالے لال بھی نہیں لیا نالے 100 روپیہ ہو، سال سرائے کے نیتر پر استادوں کے وارے وارے میرے استاد نے میرے کہ سال سرائے یہو جہ سچا تے سچا لال دنیا سے پر جی تیرے پاک جاگن یہو جہ لال دے تینو درشن ہو جان اور مل پا کے اپمان نہ کری 101 روپیہ درشن پہ کر، یہ تو بھیج مردانہ بڑا خوش ہے، بابا تو بھی تن ہے تیری داد بھی تن، تیری پیٹ 101 روپیے پر کون پیا کرتا ہے، سال سرا جی نے پرکھ لیا لال لال پر جس نے پرکھ والی اکھا دے کول آ گیا تو مل نہیں پہ رہے، پیٹ ادب ہو رہے، ستکار ہو رہے، بھائی صاحب بھائی نند لال جی نے لکھا

0: ਕੋਈ ਲਾਲ ਜੀ ਜਿਸ ਤਰ੍ਹਾਂ ਲਾਲ ਦੀ ਕਦਰ ਜਵਰੀ ਨੂੰ ਹੈ ਇਸੇ ਤਰ੍ਹਾਂ ਇਹ ਸਤਸੰਗ ਰੂਪੀ ਲਾਲ ਤੇ ਅੰਮ੍ਰਿਤ ਕੀਰਤਨ ਦੀ ਜਿਹੜੀ ਕਦਰ ਹੈ ਉਹ ਕਿਸੇ ਪਿਆਰ ਵਾਲੀ ਗੁਰਮੁਖ ਦੁਨਿਆਵੀ ਗੰਦੇ ਗੀਤ ਸੁਣਨ ਵਾਲਾ ਭੈੜੀਆਂ ਥਾਵਾਂ ਤੇ ਜਾਣ ਵਾਲਾ ਇਸ ਵਸਤੂ ਨੂੰ ਕਿਆ ਸੁਣ ਇਹ ਤਾਂ ਪਿਆਰੀ ਸਾਧਸੰਗ ਉਹੀ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਜੋ ਪਿਆਰ ਦੀ ਬਖਸ਼ਿਸ਼ ਗੁਰੂ ਨੇ ਤੁਹਾਡੇ ਉੱਤੇ ਕੀ ਗੁਰੂ ਨਾਲ ਜੁੜ ਕੇ ਤੇ ਆਪ ਅੰਮ੍ਰਿਤ ਕੀਰਤਨ ਦਾ ਰਸਤਾ ਸਾਲਸਰਾਏ ਨੇ ਕਿਹਾ ਜੀ ਅਲੈ ਦੱਸੋ ਖਾ ਤੁਹਾਨੂੰ ਇਹ ਦਾਤ ਕਿੱਥੋਂ ਮਿਲੀ ਮਰਦਾਨੇ ਨੇ ਕਿਹਾ ਇਹ ਦਾਤ ਮੇਰੇ ਮਾਲਕ ਦੀ ਦੇਣ ਤੁਹਾਡਾ ਮਾਲਕ ਕੌਣ ਹੈ ਮਰਦਾਨੇ ਨੇ ਕਿਹਾ ਜੋ ਦੁਨੀਆਂ ਦਾ ਮਾਲਕ ਦੁਨੀਆਂ ਉਸ ਦਾਤੇ ਦਾ ਨਾਮ ਕੀ ਹੈ ਮਰਦਾਨੇ ਨੇ ਕਿਹਾ ਸਾਰੀ ਸਿੱਟੀ ਉਤਾਰਨ ਵਾਲਾ ਕਲਯੁਗੀ ਜੀਵਾਂ ਦੇ ਉਧਾਰ ਕਰਨ ਵਾਲਾ ਮੇਰਾ ਦਾਤਾ ਧੰਨ ਗੁਰੂ ਨਾਨਕ ਪਾਤਸ਼ਾਹ ਤੁਸੀਂ ਵੀ ਆਖੋ
1: ਧੰਨ ਗੁਰੂ ਨਾਨਕ ਪਾਤਸ਼ਾਹ
0: ਕੋਈ ਰਸਮੈ ਖਾਲੀ ਨਹੀਂ ਪਿਆਰ ਨਾਲ ਸਾਰੇ ਜਪੋ ਧੰਨ ਗੁਰੂ ਨਾਨਕ ਨਾਨਕ ਦਾ ਨਾਮ ਸੁਣਿਆ ਮਨ ਹੋਰ ਸਾਲਸਰਾਏ ਲਾਲ ਮਰਦਾਨਾ ਲਾਲ ਤੇ 100 ਰੁਪਏ ਦੀ ਥੈਲੀ ਲੈ ਕੇ ਪਹੁੰਚ ਗਿਆ ਕਿੱਥੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੋਤਾਂ ਜਗਾ ਰਹੇ ਸਾਹਿਬਾਂ ਦੇ ਅੱਗੇ ਜਾ ਕੇ ਰੱਖ ਤੇ ਮੱਥਾ ਟੇਕ ਕੇ ਮਰਦਾਨਾ ਕਹਿਣ ਲੱਗਾ ਮਹਾਰਾਜ ਆ ਲਓ ਆਪਣਾ ਤਿਲਸਮ ਕੋਈ ਤਾਂ ਤੁਹਾਡੇ ਲਾਲ ਦਾ ਮੁੱਲ 1 ਮੂਲੀ ਪਿਆ ਪਾਉਂਦਾ ਕੋਈ ਪਾ ਮਠਿਆਈ ਤੇ ਕੋਈ 100 ਰੁਪਇਆ ਦਰਸ਼ਨ ਭੇਜ ਹਜ਼ੂਰ ਮੁਸਕਰਾਉਂਦਾ ਕਹਿਣ ਲੱਗੇ ਮਰਦਾਨੀਆਂ ਕੋਈ ਸਮਝ ਆਈ ਨਹੀਂ ਪਾਤ ਮਰਦਾਨੇ ਨੇ ਹੱਥ ਐ ਮੇਰੇ ਸਾਈਂ ਦੁਨੀਆਂ ਨੂੰ ਸੋਝੀ ਪਾਉਣ ਵਾਲੇ ਹਾਂ ਅੱਜ ਮੈਂ ਗਰੀਬ ਨੂੰ ਵੀ ਸੋਚੀ ਮੈਂ ਡੂਬ ਨੂੰ ਵੀ ਸੋਚੀ ਅਜੋ ਕਹਿਣ ਲੱਗੀ ਮਰਦਾਨੀ ਹੈ ਕੀ ਹੈ ਮਹਾਰਾਜ ਆਪ ਕਿਰਪਾ ਕਰੋ ਤੋ ਮੇਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿਣ ਲੱਗੀ ਮਰਦਾਨੀ ਹੈ ਇਹ ਕੀਰਤਨ ਦਾ ਹੀਰਾ ਆਖੋ ਸ਼ੀਰ ਇਹ ਕੀਰਤਨ ਦਾ ਹੀਰਾ ਇਸ ਦਾ ਅਰਾਇਣ ਦੀ ਤਰ੍ਹਾਂ ਮੁੱਲ ਪਾਉਂਦੇ ਹਲਵਾਈ ਦੀ ਤਰ੍ਹਾਂ ਮੁੱਲ ਪਾਉਂਦੇ ਮਰਦਾਨੇ ਜੀ ਨੇ ਕੀਰਤਨ ਦਾ ਮੁੱਲ ਪਾ ਦਿੱਤਾ ਹੈ ਉਹਨੇ ਕੀਰਤਨ ਨੂੰ ਸਮਝਿਆ ਜਿਹੜੇ ਪਿਆਰ ਵਾਲੇ ਹਨ ਸਾਲਸਰਾਏ ਵਰਗੇ ਉਹ ਫਿਰ ਕੀਰਤਨ ਦੀ ਭੇਟ ਕਰਦੇ ਭੇਟ ਪ੍ਰਵਾਨ ਚਾਹੇ ਲੱਕ ਕਰੇ ਚਾਹੇ ਤੱਕ ਜਿਹੜਾ ਮੁੱਲ ਪਾਉਂਦਾ ਹੈ ਜਾਂ ਮੁੱਲ ਪਵਾਉਂਦਾ ਹੈ ਉਹ ਭੁੱਲ ਪਿਆ ਮਰਦਾਨੀ ਮੇਰੇ ਸਿੱਖ ਜਿਹੜੇ ਹਨ ਉਹ ਬਾਣੀ ਦਾ ਮੁੱਲ ਹੀ ਪਾਉਂਦੇ ਭੇਟ ਕਰਦੇ ਉਹਨਾਂ ਦੀ ਭੇਟਾਂ ਗੁਰੂ ਨਾਨਕ ਦੇ ਦਰ ਤੇ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦੀ ਕਿਉਂਕਿ ਕੀਰਤਨ ਜਿਹੜਾ ਹੈ ਇਹਦਾ ਮੁੱਲ ਕੀਰਤਨ ਕੀ ਹੈ ਅਜੋ ਬਾਣੀ ਪ੍ਰਵਾਨ

ਫਿਰ ਇਹਦੇ ਭਾਗਾਂ ਵਾਲੇ ਸਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਹੜੀ ਮਹਾਨ ਮਹਾਨ ਭਗਤੀ ਹੋਈ, ਜਿੱਥੇ ਗੁਰੂ ਨੇ ਆਪ ਜੀ ਨੂੰ ਦੁਨਿਆਵੀ ਰਾਜਪਾਲ ਬਖਸ਼ਿਆ, ਉੱਥੇ ਗੁਰੂ ਨੇ ਟੁੱਟ ਕੇ ਆਪ ਜੀ ਨੂੰ ਉਹ ਵਸਤੂ ਵੀ ਦਿੱਤੀ ਹੈ ਜਿਹਦਾ ਮੁੱਲ ਹੀ ਕੋਈ ਦੁਨੀਆਂ ਦੀ ਕੋਈ ਵਸਤੂ ਲੈ ਲੈ ਉਸਦਾ ਮੁੱਲ ਹੈ। ਵੇਚਣ ਵਾਲਾ ਵੀ ਵੇਚ ਕੇ ਵਸਤੂ ਖੁਸ਼ ਹੋ ਜਾਂਦਾ, ਲੈਣ ਵਾਲਾ ਵੀ ਲੈ ਕੇ ਖੁਸ਼ ਹੋ ਜਾਂਦਾ, ਪਰ ਇਹ ਅਮੁੱਲ ਜਿਹਦੇ ਕੋਲ ਇਹ ਵਸਤੂ ਆ ਗਈ ਉਹਦਾ ਜੀਵਨ ਵੀ ਅਮੁੱਲ ਹੋ ਗਿਆ। ਨਿਰਮੋਲ ਭਾਗਾਂ ਵਾਲੇ ਹਨ ਗੁਰੂ ਜਿਨ੍ਹਾਂ ਦੀ ਚੋਲੀ ਚ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਨਿਰਮੋਲਕ ਹੀਰੇ ਕੀਰਤਨ ਦੀ ਦਾਤ ਪਾਈ। ਗੁਰੂ ਦਰੋਵਰ ਸਾਹਿਬ ਵਿਸਤਾਰ ਕੀਰਤਨ ਸਿੰਘ ਜੀ ਸਹਿਤ ਪਰਿਵਾਰ ਬਾਬਾ ਜੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਨੇ ਬੱਚਿਆਂ ਤੇ ਬੜੀ ਕੀ, ਇਹਨਾਂ ਦੇ ਬਜ਼ੁਰਗਾਂ ਨੇ ਬੜੀ ਸੇਵਾ ਕੀਤੀ, ਪੂਰਨ ਮਹਾਂਪੁਰਸ਼ ਦੇ ਦਰਸ਼ਨ ਪਿਆਰੀ ਸਾਧ ਸੰਗਤ ਜਿਸ ਨੂੰ ਹੋ ਜਾਣ, ਪਰ ਪਿਆਰੀ ਸਾਧ ਸੰਗਤ ਸਾਧ ਕੇ ਸੰਗ ਨਹੀਂ ਕਿਸੇ ਕਾਲ ਦਰਸ਼ਨ ਭੇਟ ਹੋ। ਸਰਦਾਰ ਬਲਜੀਤ ਸਿੰਘ ਜੀ ਨੌਜਵਾਨ ਬੱਚੇ ਜਿਨ੍ਹਾਂ ਦੀ ਝੋਲੀ ਚ ਗੁਰੂ ਨਾਨਕ ਨੇ ਨਿਰਮੋਲਕ ਹੀਰਾ ਕੀਰਤਨ ਪਾਇਆ, ਅੱਜ ਉਹਨਾਂ ਦੇ ਉਦਮ ਦੇ ਨਾਲ ਆਪਾਂ ਸਾਰੇ ਬਣ ਜਾਂਦੇ। ਕਿੱਡਾ ਉਪਕਾਰ ਸਰ ਬਲਜੀਤ ਸਿੰਘ ਬਰਪੁਰਦਾਰ ਦਾਸ ਨੂੰ ਜਦ ਮਿਲੇ ਗੁਰਦੁਆਰਾ ਸਾਹਿਬ ਕਹਿਣ ਲੱਗੇ, ਭਾਈ ਸਾਹਿਬ ਕਲਕੱਤੇ ਵੀ ਤੇਰਾ ਕੀਰਤਨ ਘਰ ਕਰਾਇਆ। ਕਹਿਣ ਲੱਗੇ ਮੈਂ ਛੋਟਾ ਸਾਂ, ਉਦੋਂ ਵੀ ਬੜਾ ਆਨੰਦ ਆਇਆ ਸੀ, ਗੁਰੂ ਨੇ ਫਿਰ ਇੱਥੇ ਦਰਸ਼ਨ ਕਰਾ ਦਿੱਤੇ, ਪਰ ਉਸ ਵੇਲੇ ਦੇ ਪੜ੍ਹੇ ਸ਼ਬਦ ਉਹਨਾਂ ਨੇ ਯਾਦ ਕਰਾਏ। ਸੱਚ ਬੜੀ ਬਖਸ਼ਿਸ਼ ਹੈ, ਬੜੀ ਰਹਿਮਤ ਹੈ। ਉਹਨਾਂ ਦੇ ਪਿਤਾ ਜੀ ਸਰਦਾਰ ਗੁਰਦੀਪ ਸਿੰਘ ਜੀ ਉਹਨਾਂ ਨੇ ਦੱਸਿਆ ਕਿ ਭਾਈ ਸਾਹਿਬ ਇਹ ਸਭ ਧੰਨ ਗੁਰੂ ਨਾਨਕ ਦੀ ਕਿਰਪਾ, ਨਹੀਂ ਤਾਂ ਬਲਜੀਤ ਜਿਸ ਵੇਲੇ ਯੂਨੀਵਰਸਿਟੀ ਵਿੱਚੋਂ ਡਿਗਰੀ ਲੈਣ ਲੱਗਾ, ਉੱਥੋਂ ਦੇ ਜਿਹੜੇ ਅਫਸਰ ਸਨ ਸਾਰਿਆਂ ਨੇ ਕਿਹਾ ਵੀ ਡਿਗਰੀ ਤਾਂ ਮਿਲ ਸਕਦੀ ਹੈ ਜੇ ਸਿਰ ਤੇ ਪੱਗ ਨਾ ਬੰਨੇ, ਮਨ ਨੂੰ ਕੇਸ ਕਟਾਣੇ ਪਏ। ਸਾਡੀ ਯੂਨੀਵਰਸਿਟੀ ਦਾ ਲਾਭ ਉਹਨਾਂ ਦੇ ਪਿਤਾ ਜੀ ਨੇ ਦਾਸ ਨੂੰ ਦੱਸਿਆ ਕਿ ਬਲਜੀਤ ਸਿੰਘ ਨੇ ਕਿਹਾ ਭਾਈ ਮੈਨੂੰ ਡਿਗਰੀ ਦੀ ਲੋੜ ਨਹੀਂ ਹੈ, ਮੈਨੂੰ ਸਿੱਖੀ ਦੀ ਲੋੜ ਹੈ। ਆਖੋ ਸ੍ਰੀ ਵਾਹਿਗੁਰੂ। ਇੱਕੋ ਹੀ ਨੌਜਵਾਨ ਸਿੱਖੀ ਨਾਲ ਪਿਆਰ ਕੀਤਾ, ਉਹਨਾਂ ਨੂੰ ਫਿਰ ਉਚੇਚਾ ਇਹ ਲਾਭ ਪਾਸ ਕਰਨਾ ਪਿਆ ਕਿ ਪੱਗ ਵਾਲੇ ਨੂੰ ਯੂਨੀਵਰਸਿਟੀ ਵਿੱਚੋਂ ਡਿਗਰੀ ਪ੍ਰਾਪਤ ਹੈ। ਅਸੀਂ ਤਾਂ ਛੋਟੀਆਂ ਛੋਟੀਆਂ ਗੱਲਾਂ ਤੇ ਸਿੱਖੀ ਨੂੰ ਵਿਦਾਵਾ ਲਿਖ ਕੇ ਦੇ ਦਿੰਦੇ, ਪਰ ਸਾਡੇ ਬਜ਼ੁਰਗਾਂ ਨੇ ਤਾਂ ਖੂਨ ਦੀਆਂ ਨਦੀਆਂ ਵਹਾ ਕੇ ਵੀ ਸਿੱਖੀ ਨੂੰ ਕਾਇਮ ਰੱਖ, ਜੰਗਲਾਂ ਵਿੱਚ ਰਹਿ, ਭੁੱਖਿਆਂ ਰਹਿ, ਰੋਜ਼ ਅਰਦਾਸ ਕਰਦੇ, ਰੋਜ਼ ਕਿਤਨੀਆਂ ਸ਼ਹੀਦ ਮਾਤਾਵਾਂ ਭੈਣਾਂ ਬੱਚੀਆਂ ਜਿਨ੍ਹਾਂ ਦੀ ਰੋਜ਼ ਅਰਦਾਸ ਹੁੰਦੀ, ਉਹ ਅਮਰ ਹਨ। ਜਿਨ੍ਹਾਂ ਨੇ ਅਮਰ ਵਸਤੂ ਨੂੰ ਪ੍ਰਾਪਤ ਕੀਤਾ, ਦੁਨੀਆਂ ਦੇ ਪਦਾਰਥਾਂ ਨੇ ਕੀ ਸਾਡਾ ਸਵਾਗਤ, ਜਿਹੜਾ ਕੂੜੇ ਪਦਾਰਥਾਂ ਨਾਲ ਪਿਆਰ ਕਰੇਗਾ ਉਹ ਕੂੜਾ ਹੈ। ਅਮਰ ਸਿੱਖੀ ਭਾਈ ਤਾਰੂ ਸਿੰਘ ਸਾਹਿਬ ਜ਼ਾਲਮ ਨੇ ਹੁਕਮ ਦਿੱਤਾ ਇਹਦੇ ਕੇਸ ਕੱਢਦੇ, ਭਾਈ ਤਾਰੂ ਸਿੰਘ ਕਹਿਣ ਲੱਗਾ ਇਹ ਕੇਸ ਮੇਰੀ ਕਲਗੀਧਰ ਪਾਤਸ਼ਾਹ ਦੀ ਅਮਾਨਤ ਹੈ, ਇਹ ਗੁਰੂ ਦੀ ਬਖਸ਼ਿਸ਼, ਇਹਨਾਂ ਕੇਸਾਂ ਨੂੰ ਕੁਛ ਨਾ ਕਰ
پھر میری کھوپڑی اتار دی. کتنا پیار سواگن استری اپنے پتی نو پرسن کرنے واسطے سنگار کر دی ہے. میرا پتی خوش ہو گیا, دنیا خوش ہو گئی, کلگیدھر پاتشاہ جی کا سکھ جڑا ہے وہ بھی سنگار کرتا ہے جس طرح کلگی والا خوش ہوگی وہ بھی سنگار کرتا ہے. تو یہ سکھی یہ سونے کیس کے سونا داڑا یہ تو سکھی کا سنگار ہے آخوشری کا یہ تو سکھی کا سوپن جیڑے ول ویکھے گرو چیتے یہ سکھی کی سندرتا ہے بیوٹی ہے جس نو قائم رکھے سارے بزرگ ہر سمے قائم رکھے. تو کہہ رہی سر سنگت بڑی خوشی ہوئی. راج گردیپ سر نے جس ویلے دسے انہوں نے بھی بابا جی کے بڑے درشن کی تین بابا نند سنگھ جی مہاراج کتری کئی بچن داس آؤ کس طرح دسے گا یہ کس طرح بخشش کر دے سر بابا جی. بابا نند سنگھ جی مہاراج پورن مہ جنہوں نے شری گرو صاحب جی نو ساتھ گرو نانک جان کے پوچھ اسی روز پڑھنے ہیں پر گرو گرانتی دے پر منے کوئی پاگا بابا جی نے منی دار چھوٹا جی اسی ساؤن پاگو کے دنوں پنجاب بڑی گرمی ہو جاتی ہے, بارش بھی ہوتی ہے, وٹ بھی بڑے لگتے. عام کہاوت ہے کہ ساؤن پاگو دی دھوپ نو ویچ کے جڑا جٹ ہے نا گوڈی کرتا چھڈ کے تے سنت بن جاتا زمیندار. ہوں تو نانک صاحب بڑا سندر استھان یہ اس ویلے کا بچے نا جس ویلے کچے کوٹھے ہو رہے کوئی اتے بجلی کا پربند نہیں. پیاری صاحب سنگت یہ بہتا وٹ لگ جا سی تو بابا نند سنگھ جی مہاراج داس نے نیترا نال تکیا کہ ساری ساری رات شری گرو گرنتھ صاحب جی پکا کرتے ہیں من جو نے جاگ دی ہے بھی جاگ رات سیٹھی صاحب نے سنایا کہ گردوارے نو اگ لگ گئی, گردوارا مک گیا, پالکی بھی ختم ہو گئی. تانبے کی پالکی سی ایڈی مضبوط اور اس کا پتا نہیں لگا. پھر کہنے لگے صاحب شری گرو گرنتھ صاحب جی کی بھیڑ آسے پاسے ہاشیا جڑا سی وہ اگ کا اثر ہوا ہے, گروانی کے ایک اکھر سے بھی اثر نہیں ہوا. آپ شری واحد پھر کس طرح کہیے بھی گرو جاگدی جو ہوتی ہے. بابا جی بچن کرتے سر گرو تو جاگدی جو ہوتا ہے تیری بھاونا بھاونا بنا گئی جیو جیا گرو نو ویکھے گا جہا ویکھے پور بچن کرتے کہ کیرتن اے مہان دا کیرتن دے عاشق دھرتی پٹ کے نیوے پہنتے بابا نند سنگھ جی مہاراج دھرتی پٹ کے نیوا پہ. کسی نے پوچھا بابا جی یہ کیوں, بابا جی کہنے لگے تن گرو نانک دیا سنگت اتنی آؤ جو گرو کا سکھ مائی پائی گرو نانک کے درشنوں آتا ہے وہ چرن پوتر اندر چرنوں کی دھوڑی بھی پوتر ہے. بابا جی کہنے لگے نیوے اس واسطے بہنیا بھی گرو سکھان کے چرنوں کی دھوڑی اڑ کے سڈے اتنے پی جائے گی ساڈا بھی ادھر نمرتا اتنی جتنے نمرتا ہے آپ اس کو جو جانے نیچا سو گلیے کوئی سردار آ جائے راجا مہاراجا آ جائے بیٹھو بھائی اجے ٹائم نہیں تو جی کوئی کیرتنی آ جائے تو انہوں اندر بلا دیں پہلے انہوں جل پانی چھکا. بابا جی درشن کرنے واسطے آئے ہیں کھیچل نہ. بابا جی کہتے سن بھائی تیرے کو کیرتن کا بھوجن دکھتا تین گرو نانک نے شبد کی داد تو کیرتنی یہ کتنی سے مہان سیوا ہے کوئی نہیں. پھر بابا جی بچن کر دے سن بچے واسطے ماں دے دودھ ساری طاقت
ਬੱਚਾ ਪੈਦਾ ਹੁੰਦਾ ਹੈ, ਜਿੱਥੇ ਵਾਹਿਗੁਰੂ ਬੱਚੇ ਨੂੰ ਜਨਮ ਦਿੰਦਾ ਹੈ ਨਾਲ ਖੁਰਾਕ ਵੀ ਦਿੰਦਾ, ਫਿਰ ਉਸ ਖੁਰਾਕ ਵਿੱਚ ਸਾਰੇ ਵਿੱਚ ਮਨ ਹੁੰਦੇ। ਉਹ ਬਾਬਾ ਜੀ ਬਚਨ ਕਰਦੇ ਸਨ ਜਿਸ ਤਰ੍ਹਾਂ ਬੱਚੇ ਵਾਸਤੇ ਮਾਂ ਦੇ ਦੁੱਧ ਵਿੱਚ ਪੂਰਨ ਖੁਰਾਕ ਹੈ, ਇਸੇ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਗੁਰਬਾਣੀ ਦਾ ਜਿਹੜਾ ਕੀਰਤਨ ਹੈ ਇਹ ਆਤਮਕ ਭੋਜਨ ਪੂਰਨ ਖੁਰਾਕ ਆਖੋ ਸ੍ਰੀ ਹੈ। ਇਹ ਮਿਲ ਜਾਏਗੀ ਤਾਂ ਮਨ ਬਲਵਾਨ ਹੈ, ਸਦਾ ਚੜ੍ਹਦੀਆਂ ਕਲਾ ਸਦਾ ਚੜ੍ਹ। ਅੱਜ ਇਹਨਾਂ ਗੁਰਮੁਖ ਪਰਿਵਾਰ ਹੈ, ਮੈਂ ਤਾਂ ਕਹਾਂਗਾ ਉਪਕਾਰ ਕੀ ਇਹਨਾਂ ਉੱਤੇ, ਧੰਨ ਗੁਰੂ ਨਾਨਕ ਨੇ ਉਪਕਾਰ ਕੀ, ਪ੍ਰੇਰਨਾ ਦਿੱਤੀ ਹੈ, ਤਾਂ ਅੱਜ ਉਹਨਾਂ ਵੱਲੋਂ ਕੀਰਤਨ ਹੋਏ, ਫਿਰ ਉਹਨਾਂ ਨੇ ਵੰਡ ਕੇ ਭੋਜਨ ਛਕੇ। ਆਪਾਂ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਜੋੜਿਆ ਕੀਰਤਨ ਨਿਰਮੋਲ ਕੀ ਹੈ। ਹਜ਼ੂਰ ਕਹਿਣ ਲੱਗੇ ਮਰਦਾਨੇ ਇਹ ਅਮੁੱਲ ਵਸਤੂ, ਜਿਹੜਾ ਇਹਨੂੰ ਅਮੁੱਲ ਸਮਝਦਾ ਹੈ ਇਹਦੀ ਭੇਤ ਕਰਦਾ ਹੈ, ਉਹਦੀ ਮਾਇਆ ਮਾਲਕ ਦੇ ਦਰ ਤੇ ਪ੍ਰਵਾਨ। ਮਰਦਾਨੇ ਨੇ ਕਿਹਾ ਮਹਾਰਾਜ ਤਾਂ ਹੀ ਫਿਰ ਜਿੱਥੇ ਜਾਂਦੇ ਉੱਥੇ ਹੀ ਹੁਕਮ ਕਰਦੇ ਹੋ ਨਾ ਕੀਰਤਨ ਕਰ। ਹਜ਼ੂਰ ਕਹਿਣ ਲੱਗੇ ਹਾਂ ਮਰਦਾਨਿਆਂ, ਕਲ ਯੁਗ ਦੇ ਵਿੱਚ ਕੀਰਤਨ ਪ੍ਰਧਾਨ ਕਰ, ਜਿਹੜਾ ਕੀਰਤਨ ਕਰੇਗਾ ਤੇ ਸੁਣੇਗਾ ਉਹਦੇ ਕਰਮ ਦੀਆਂ ਭੁੱਖਾਂ ਮਾਲਕ ਦੂਰ ਕਰਦਾ। ਪ੍ਰਧਾਨੇ ਆ ਕੀ ਲਿਆਂਦਾ ਮਹਾਰਾਜ 100 ਰੁਪਏ ਵੀ ਪੈਂਦੀ। ਹਜ਼ੂਰ ਕਹਿਣ ਲੱਗੇ ਮਰਦਾਨਿਆਂ ਵਾਪਸ ਤੋਂ ਆਪਾਂ ਇਹਨੂੰ ਕੀ ਕਰਨ। ਪ੍ਰਧਾਨੇ ਨੇ ਕਿਹਾ ਮਹਾਰਾਜ ਮਸਾ ਮਸਾ ਮਾਇਆ ਦਾ ਮੂੰਹ ਵੇਖੇ ਹੈ ਤੇ ਤੁਸੀਂ ਕਹਿੰਦੇ ਹੋ ਵਾਪਸ। ਹਾਂ ਮਰਦਾਨੇ ਇਹਨੂੰ ਕਿੱਥੇ ਚੁੱਕੀ ਫਿਰ ਆ ਗਏ। ਮਰਦਾਨੇ ਨੇ ਕਿਹਾ ਮਹਾਰਾਜ ਤੁਸੀਂ ਥੋੜੇ ਚੁੱਕਣੀ ਹੈ, ਮੈਂ ਆਪ ਹੀ ਨਾਲੇ ਰਵਾਬ ਵੀ ਚੁੱਕੀ ਫਿਰਾਂਗਾ ਤੇ ਨਾਲੇ ਫੈਲੀ ਵੀ। ਹਜ਼ੂਰ ਕਹਿਣ ਲੱਗੇ ਮਾਲਕ ਦੇ ਹੁਕਮ ਵਿੱਚ ਜਿੱਥੇ ਜਾਵਾਂਗੇ ਜਿਉਂ ਜਿਹਾ ਪ੍ਰਬੰਧ ਮਾਲਕ ਕਰੇਗਾ ਉਹ ਕਰੋ। ਬਾਬਾ ਆਨੰਦ ਸਿੰਘ ਜੀ ਮਹਾਰਾਜ ਜਿੱਥੇ ਸੰਗਤਾਂ ਆ ਜਾਂਦੀਆਂ, ਦੇਹਰਾਦੂਨ ਦੀ ਸੰਗਤ, ਦੇਹਲੀ ਦੀ ਸੰਗਤ, ਚੰਗ ਮਗੈਣਾ ਉਧਰ ਦੀਆਂ ਸੰਗਤਾਂ, ਬਾਬਾ ਜੀ ਸਾਡੇ ਚੱਲੋ ਸਾਡੇ ਚੱਲੋ, ਤਾਂ ਬਾਬਾ ਜੀ ਨੇ ਇਹ ਵਚਨ ਕਰਨਾ ਭਾਈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਾਂਗੇ ਜਿੱਥੋਂ ਦਾ ਹੁਕਮ ਆਵੇਗਾ ਉਧਰ ਤੋਂ। ਜਿੱਥੋਂ ਦਾ ਹੁਕਮ ਆਉਣਾ ਉਧਰ ਤੁਰ ਪੈਣਾ ਤੇ ਨਾਲ ਵਚਨ ਕਰਦੇ ਸਨ ਬਾਈ ਫਿਰ ਸਾਨੂੰ ਕੋਈ ਫਿਕਰ ਨਹੀਂ, ਜਿਹੜਾ ਹੁਕਮ ਦੇਵੇਗਾ ਸਾਰਾ ਪ੍ਰਬੰਧ ਵੀ ਉਹ ਕਰੇ। ਨੌਕਰ ਮਾਲਕ ਦੇ ਹੁਕਮ ਵਿੱਚ ਕੰਮ ਕਰ ਰਹੇ ਹੈ, ਫਿਕਰ ਕਿਹਨੂੰ ਹੈ? ਮਾਲਕ ਨੂੰ ਹੁਕਮ ਦੇਣ ਵਾਸਤੇ ਆਪਣੇ ਆਪ ਕਰ ਰਹੇ ਹੈ, ਫਿਕਰ ਵੀ ਨਾ। ਗੁਰੂ ਕਾ ਸਿੱਖ ਗੁਰੂ ਕੇ ਹੁਕਮ ਵਿੱਚ ਰਹਿੰਦਾ ਹੈ, ਫਿਕਰ ਗੁਰੂ ਦੀ। ਤੇ ਜੇ ਮਨ ਮਰਿਆ ਕਰਦਾ ਫਿਰਦਾ ਹੈ ਤਾਂ ਫਿਕਰ ਵੀ ਨਾਲ ਹੀ ਬਣਿਆ। ਜਿੱਥੇ ਬਾਬਾ ਜੀ ਜੰਗਲਾਂ ਵਿੱਚ ਜਾਂਦੇ ਸੀ ਉੱਥੇ ਮੰਗਣ ਲੱਗ ਜਾਂਦੇ ਸੀ, ਲੰਗਰ ਆਪਣੇ ਆਪ ਆ ਜਾਂਦੇ। ਤਾਂ ਗੁਰਦੀਪ ਸਿੰਘ ਜੀ ਉਹਨਾਂ ਨੂੰ ਸਭ ਪਤਾ ਤੇ ਤੱਕਦੇ ਰਹੇ, ਬੜੀਆਂ ਬਖਸ਼ਾਂ ਪ੍ਰਾਪਤ। ਉਹ ਸਾਰੇ ਪ੍ਰਬੰਧ ਆਪੇ ਹੋ ਜਾਣੇ, ਕਿਉਂਕਿ ਕਿਸੇ ਮਹਾਂਪੁਰਸ਼ ਨੇ ਲਿਖਿਆ ਹੈ ਨਾ, ਗਿਰੀ ਗਾਂਠ ਨਹੀਂ ਬਾਂਧ ਤੇ ਜਬੇ ਦੇ ਤਬ ਖਾਏ, ਗੋਬਿੰਦ ਤਾਂ ਕੇ ਪਿੱਛੇ ਫਿਰੇ ਮਤ ਭੂਖੇ ਰਹਿ ਜਾਏ। ਪੱਲੇ ਕਛੂ ਨਾ ਬੰਦੇ ਪੰਛੀ ਤੇ ਦਰਵੇਸ਼, ਜਿਨ੍ਹਾਂ ਨੂੰ ਤਕਵਾ ਰੱਬ ਦਾ ਤਿੰਨਾਂ ਰਿਜਕ। ਪ੍ਰਧਾਨੀਆਂ ਵਾਪਸ 100 ਰੁਪਏ ਦੀ ਪਹਿਲੀ ਵਾਪਸ ਦਿੱਤੀ। ਸਾਲਸਰਾਏ ਦੇ ਅੰਦਰ ਹੋਰ ਪਿਆਰ ਗਿਆ, ਨੌਕਰ ਨੂੰ ਬੁਲਾਇਆ, ਬੇਟਾ ਧਰਚਾ ਕੋਈ ਰੱਬੀ ਨੂਰ ਆਇਆ ਜਿਹਦੀ ਸੋ ਸੁਣ ਕੇ ਮਨ ਖਰਿਆ ਹੈ, ਪ੍ਰਸਾਦੇ ਦਾ ਥਾਲ ਪਰੋਸ, ਦੁੱਧ ਦਾ ਗੜਵਾ ਵੀ ਭਰ, ਮਠਿਆਈ ਵੀ ਰੱਖ, ਚਿੱਟਾ ਰੁਮਾਲ ਪਾ ਕੇ ਤੂੰ ਚੱਲ ਤੇ ਮੈਂ ਵੀ ਦੁਕਾਨ ਬੰਦ ਕਰਕੇ ਆਉਂ। ਸਾਲਸਰਾਏ ਦਾ ਨੌਕਰ ਪਦਾਰਥਾਂ ਦਾ ਥਾਲ ਪਰੋਸਿਆ ਹੋਇਆ ਲੈ ਕੇ ਸਾਹਿਬਾਂ ਦੀ ਹਜ਼ੂਰੀ ਪਹੁੰਚਿਆ, ਥਾਲ ਅੱਗੇ ਰੱਖਿਆ, ਮੱਥਾ ਟੇਕਿਆ, ਹਜ਼ੂਰ ਨੇ ਅਮਿਓ ਦ੍ਰਿਸ਼ਟੀ ਨਾਲ ਤੱਕਿਆ, ਫਿਰ ਜਿਨ ਕੋ ਨਗਰ ਕਰਮ ਤਿਰਕਾਰ ਨਾਨਕ ਨਦਰੀ, ਬਖਸ਼ਿਸ਼ ਆਈ ਹੋਈ ਅਧਾਕਾ ਇਹਦੀਆਂ ਚੋੜੀਆਂ ਪਰ। ਸਾਲਸਰਾਏ ਦਾ ਨੌਕਰ ਚੌਕੜਾ ਮਾਰ ਕੇ ਬਹਿ ਕੇ ਮਸਤੀ ਵੀ ਝੂਮਣ ਲੱਗੇ, ਜਿਸ ਤਰ੍ਹਾਂ ਮਾਇਆ ਧਾਰੀ ਵੀ ਝੂਮਦਾ ਹੈ ਨਾ, ਮਾਇਆ ਬਹੁਤੀ ਆ ਜਾਏ।
پر جنہوں کو سچا تن آ جاتا ہے وہ بھی پیار کر جس طرح تھی پیار کر سال سرائے آ گیا تن گرو نانک پاتشاہ کے درشن کیتے چرنا پیتے چوڑی اڈی پاتشاہ کرو میرے پہ کرو حضور کہنے لگے سال سرائے کی چاہوں میں پاتشاہ دنیا پدارت سارے ہیرے لال پنے پخراج سونا چاندی مہرباریاں سب کچھ ہے پر سب کچھ ہو گیا ادے من نہیں رجیا خوشی ہے من کا کھپا پورا نہیں من کا گہ پورا نہیں ادور کہنے لگے سال سرائے شریر بھوک جہی ہے وہ روٹی نال دور ہوتی ہے من کی جہی بھوک ہے وہ پدارتوں نال دور ہوتی ہے پاتشاہ پھر کرو کرپا حضور سوچن لگے بھی ویکھیے ذرا کسوٹی لگائیے اندروں بولتا ہے کہ اوپروں سال سرائے تو لیٹ ہو گیا مالک دے درو جو دا دین واسطے آئے سا تو لیٹ ہو گیا تیرا نوکر لے گیا تھا جی تو دات لینی ہے تو اپنے نوکر دے چرنا دے کر ایک سوٹی اور سال سرائے دا من بڑا پوتر سال سرائے رو پیا پاتشاہ یہ تو میرا بچہ ہے پر جی تھی کہو تو میں تے کتوں کے پیر چکا تو حضور نے سال سرائے کے سر پہ میر پر یاد رکھا امیو دشتی نال تکیا تے کیا سال سرائے جب ستم شری کر حکم مستق ہاتھ گھر مار کڑیاں بریائیاں سہت اٹھے نو جو جو سال سرائے جپتا ہے شری واؤ من رجدا تو تو من ترپت ہوتا جا سات نام آدھار میرا جن بھوکا لے سال سرائے تین نام کا سر پکو نام جپیا کر بانی پڑھیا کر آئے گا جی سیوا کریا کر جی تانوں سفلا کرنا ہے تو دان پور کریا کر تیرا جیو سفلا یہ سب تو وڈا سر تو اج سال سرائے نو پراپت ہوگی تن گرو نانک پاتشاہ جی نے بخشے ہیں تو انہوں گرمخ پروارا سے بھی گرو کی کرپا ہوئی ہے تو پیاری سات سنگت اج سال سرائے دیا چوڑیاں پرن والا تھوڑی بھی چوڑیاں پڑ گئی آؤ یہ سب تو وڈا کر سب تو وڈی دات کہڑی سب سنگ نام بانی تو نام جپیا کرو بانی پڑھیا کرو ست سنگ پا کے جڑیا کرو کیونکہ گرو نے آپ جی نے یہ دات بخشی ہے تو جنہوں نے یہ دات مل جاتی نام روپی تن مل جاتا ہے انہوں کا دنیاوی تن بھی سفل ہو جاتا ہے شبد کی تو پڑھ کے داس کیرتن کی سماپتی کر رہے ہیں جب کو ملے وہ نام ندھانا پنت نانک تا کا پور راج بھی نہ تیری نام بنے جوگ بنے تیرا کیرتن تھی سارے یوگی بنے گئے یوگی کون ہے جو گرو نال جڑ گیا جڑن کا نام یوگی جو کیرتن نال جڑ گیا تو راج بھی تا ہی سفل ہوتا ہے جی یوگ ہو میرا راج نرکوں لے جا تو جو گرو نے کہڑا بخشیا ہے تیرے بھی جوگیاں والے پا کے جنگلوں تر جائے گھر بار چل ادو کہ وہ جوگ پروان ہے کہڑا راج بھی تیرے نام بنائی جوگ بنیا تیرا کی تو آپ شب دیا کی کچھ پڑھ کے داس کی کرے گا تو امرت لے کا کسی گرمخ پروار نے اچھا پرگٹ کی روز چار ہردیو سنگھ جی انہوں نے کہا سرواسوں کو کرنے والی آسا جگیوار کے کیرتن کا امرت وقت جنہوں نے بھاگوں میں پہنچ یہاں کہ مالک آپ حاضریاں لاؤں تو کسی گرمخ پروار نے اچھا پرگٹ کی تھی کہ میرے گھر بھی کیرتن کا وسوا کرتے ہو جی گھر گھر اندر کرم سال ہو سکتا ہے گھر گھر اندر پائی سال جی لکھ دیں کرم سال پھر وسوا کہڑا ہے ہوے کیرتن سال
وہ گروپ ٹہرے آپ جی انہوں میں دس پیرہ دس دیں گے تو کل پنج ٹو چھ بجے تک آپ کا دیوار کا کیرتن اس گروپ پروار جو گرہن سے ہو رہے ہیں تو شام اسی طرح کیرتن ہو رہا اور پیار

ਤੁਸੀਂ ਵੱਡੇ ਭਾਗਾਂ ਵਾਲੇ ਹੋ। ਕਈਆਂ ਵਿੱਚ ਗਿਣਦੇ ਨੇ ਪੂਰਬ ਵੱਲ ਰੱਬਦੇ, ਕਿੱਥੇ ਗਿਣਦੇ ਨੇ ਪੱਛਮ ਵੱਲ ਰੱਬਦੇ, ਤੇ ਸਿੱਖ ਦੇ ਲਈ ਹਰ ਪਾਸੇ ਰੱਬਦੇ ਆਪਣਾ ਕਿੱਧਰ ਸਿੱਜਦਾ ਕੀਤਾ ਪੂਰਬ ਵਾਲੇ ਬੰਦੇ ਹੱਥ ਸਤਨਾਮ। ਤੇ ਫਿਰ ਚੇਲਿਆਂ ਗਿਆ ਸੀ, ਅੱਜ ਭੁਲੇਖਾ ਲੱਗ ਗਿਆ ਮਹਾਰਾਜ, ਅੱਜ ਇੱਧਰ ਸਿੱਜਦਾ ਕੀਤਾ ਜੇ ਖਾਲਸਾ ਜੀ ਧਿਆਨ ਦੇਣਾ ਕੌਣ ਇਹ ਗਲਗੀਆਂ ਦਾ। ਉਸ ਪੀਰ ਭੇਖਣ ਸ਼ਾਹ ਨੇ ਪਛਾਣਿਆ ਸੀ, ਕਹਿਣ ਲੱਗਾ ਨਹੀਂ, ਪੱਛਮ ਵੱਲ ਜਿਸ ਅੱਲਾ ਨੂੰ ਰੋਜ਼

0: ਪੂਰੇ ਦੀ ਕਿਰਪਾ। ਧੀਰ ਮਾਰੋ ਨੇ ਤਾਨਾ ਮਾਰਦਾ
1: ਜੇ ਉਹ ਜੋਤੇ ਜੇ ਪੂਰੇ ਨੇ ਤੇ ਜਾਓ ਉਹਨਾਂ ਨੂੰ ਕਹੋ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਬਾਣੀ ਆਪੇ ਉਚਾਰਨ ਕਰ ਲੈਣ ਆਖੋ ਸਤਨਾਮ ਪੂਰਾ ਸਾਬੋ ਕੀ ਤਲਵੰਡੀ ਫਿਰ ਇੱਕ ਤੰਬੂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੂਜੇ ਤੰਬੂ ਵਿੱਚ ਭਾਈ ਮਨੀ ਸਿੰਘ

ਭਾਈ ਜੋਗੇ ਨੂੰ ਸੁਨੇਹਾ ਪੁੱਜਿਆ ਸਾਡੀ ਚਿੱਠੀ ਪੜ੍ਹਦੇ ਕੋਈ ਕੰਮ ਨਹੀਂ ਕਰਨਾ ਜਿੱਥੇ ਖੜਾ ਇੱਧਰ ਤੁਰ ਪਏ ਸਤਨਾਮ।

ਤੇ ਮਾਂ ਫੜੀ ਬਚਨ ਕੀਤਾ ਤੂੰ ਮੇਰੇ ਜੋਗਾ ਮੈਂ ਉਰੇ ਦੀ ਨਿਸ਼ਾਨੀ ਖਾਲਸਾ ਜੀ ਬਣ ਜੋ ਅੰਦਰੋਂ ਇੱਕ ਬੜੀ ਵਧੀਆ ਜ਼ਿੰਦਗੀ ਹੁੰਦੀ ਜੀ ਉਹ ਜੀ।

0: ਪਾੜ ਜਾ ਸਿੱਖਾ ਘਰ ਆਪਣੇ ਕਰ ਜਪਜੀ ਦਾ
1: ਸਤਨਾਮ
0: ਕਾਦਰੇ ਹਰ ਕਾਰ ਹਰ ਕਾਰਜ ਵਿੱਚ ਸਮਰੱਥ ਬੈਠਾ ਆਨੰਦਪੁਰੇ ਭਾਈ ਜੋਗਾ ਜੀ ਵੀ ਸਮਝਿਆ ਆਨੰਦਪੁਰ ਗਿਆ ਤੇ ਬਾਬਾ ਜੀ ਫਿਰ ਜਾਣ ਕੇ ਅੱਖਾਂ ਬੰਦ ਕਰ ਦੇਖੋ ਕਹਿੰਦੇ ਮਾਤਾ ਅੱਜ ਸੋਤੇ ਨੀ ਰਾਤੀ
1: ਤੁਸੀਂ
0: ਭਾਈ ਜੋਗਾ ਕਹਿੰਦਾ ਮਹਾਰਾਜ ਅੱਜ ਆਰਾਮ ਨਹੀਂ ਕੀਤਾ ਲੱਗਦਾ ਝੋਕਾ ਲੈ ਰਿਹਾ ਗੁਰੂ ਤੇ ਸੌਂਦਾ ਨੀ ਦੁਨੀਆ ਵੀ ਕਿਰਿਆ ਸਤਿਗੁਰੂ ਇੰਝ ਲੱਗਦਾ ਤੁਸੀਂ ਰਾਤੀ ਆਰਾਮ ਤੇ ਮੇਰੇ ਫਿਰ ਕਲਗੀਆਂ ਲੈ ਹੱਸ

ਹਲਕਾਰਾ ਉਹਨੂੰ ਭੇਜਿਆ ਗਿਆ। ਉਹਨੂੰ ਸਰਹੰਦ ਜਾਣ ਦੀ ਲੋੜ ਨਾ ਪਈ, ਰਸਤੇ ਵਿੱਚੋਂ ਹੀ ਸਿਪਾਹੀਆਂ ਕੋਲੋਂ ਸਾਰੀ ਖਬਰ ਮਿਲ ਗਈ ਤੇ ਉਹ ਖਬਰ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਉਹਨੇ ਸੁਣਾਈ

ਜਿਹੜੀ ਉਹ ਲਾਗੂ ਹੁੰਦੀ ਹੈ। ਪੰਜ ਸੱਤ ਸਾਲ ਦੇ ਬੱਚਿਆਂ ਤੇ ਕੀ ਸ਼ਰਾ, ਲੇਕਿਨ ਕਾਜ਼ੀ ਹੋਏ ਰਿਸ਼ਵਤ ਦੀ ਅੱਖ ਸਤਨਾ।

ਕੰਨ ਫਰੋਲ ਕੇ ਜਦੋਂ ਮੈਨੂੰ ਕੁਛ ਨਾ ਲੱਭਾ ਤੇ ਫਿਰ ਕੀ ਆਖਿਆ ਜੀ? ਸ਼ਰ੍ਹਾਂ ਇਹ ਬਣਦੀ ਹੈ ਕਿ ਇਹਨਾਂ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਵੇ। ਆਹੋ ਸਤਨਾਮ, ਨੀਹਾਂ ਚ ਚਿਣਨ ਲਈ ਕੋਈ ਤਿਆਰ

ਆਪਾਂ ਖੜੇ ਹੋਈਏ ਤੇ ਗੋਡਾ ਥੋੜਾ ਅੱਗੇ ਹੁੰਦਾ। ਜਦੋਂ ਗੋਡੇ ਦੇ ਕੋਲ ਕੰਧ ਆਈਏ ਤੇ ਪੁੱਛਿਆ ਇੱਥੋਂ ਇੱਟ ਥੋੜੀ

0: ਗੋਡਾ ਛੱਡਿਓ
1: ਸਤਨਾਮ
0: ਕੰਧ ਗਲੇ ਤੱਕ ਆਈਏ ਦੋਵੇਂ ਬੱਚੇ ਬੇਹੋਸ਼ ਠੰਡੇ ਬੁਰਜ ਵਿੱਚ ਭੇਜ ਦੇ ਫਿਰ ਅਗਲੇ ਦਿਨ ਜਦੋਂ ਫਿਰ ਲਿਆਉਂਦਾ ਗਿਆ

என்ன நாலேஜ் ஐ பில்லிங் கொத்த பந்தன் ஆரம்பிக்கிறேன் ਤੁਸੀਂ ਵੀ ਕਿਤੇ ਜਾਇਓ ਉਸੇ ਤਰ੍ਹਾਂ ਉਹਨਾਂ ਰੱਖਿਆ ਉਹਨੂੰ ਹਵੇਲੀਆਂ ਵੱਡੀਆਂ ਉਸੇ ਵੇਲੇ ਦੀਆਂ ਸੁਰੰਗਾਂ ਉਸ ਵੇਲੇ ਦੀਆਂ ਮੀਲ ਦੇ ਏਰੀਏ 'ਚ ਉਦੋਂ ਮਨਾਰ ਦੀ ਹਵੇਲੀ ਦੇ ਬੂਹੇ ਇੰਨੇ ਨੇ ਦੋ ਦੋ ਹਾਥੀ ਲੰਘ ਸਕਦੇ ਨੇ ਆ ਸਕਦੇ ਜਾ ਸਕਦੇ ਨੇ ਪੰਜ ਪੰਜ ਛੇ ਛੇ ਫੁੱਟ ਚੌੜੀਆਂ ਸੰਦੀਆਂ ਉੱਥੋਂ ਉਸੇ ਵੇਲੇ ਦਾ ਸਮੇਂ ਦਾ ਪੱਥਰ ਧਿਆਨ ਦੇਣਾ ਅਤੇ ਇੱਕ ਇੰਗਲਿਸ਼ ਵਿੱਚ ਇੱਕ ਹਿੰਦੀ ਦੇ ਵਿੱਚ ਨਾ ਦੋ ਵੱਡੇ ਵੱਡੇ ਪੱਥਰ ਲੱਗੇ ਉਹਨਾਂ ਦੇ ਲਿਖਿਆ ਜਾਣਕਾਰੀ ਸਾਰੀ ਜਦੋਂ ਪੱਥਰ ਦੇ ਦਾਸ ਨੇ ਪੜ੍ਹਿਆ ਨਾ

ਵਾਲੇ ਜੋ ਏਰੀਆ ਫੈਲਿਆ ਇੱਥੇ ਬਹੁਤ ਸਾਰੇ ਇਹੋ ਜਿਹੇ ਪੱਥਰ ਤੇ ਸਮਾਨ ਵੀ ਲੱਗਾ ਕਿ ਜਿਹੜਾ ਹਿੰਦੂ ਮੰਦਰਾਂ ਨੂੰ ਲੁੱਟ ਕੇ ਲਗਾਇਆ ਗਿਆ। ਸਤਨਾਮ ਅਸੀਂ ਵੇਖਿਆ ਵੀ ਤਾਂ ਪਤਾ ਲੱਗ ਜਾਂਦਾ ਸੀ ਉਸ ਪੱਥਰ ਚੋਂ ਹਿੰਦੂਆਂ ਦੇ ਧਰਮ ਦੇ ਮੰਦਰ।

ਦੋ ਪਠਾਨ ਜਿਨ੍ਹਾਂ ਨੂੰ ਕਿਸੇ ਗਲਤੀ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ, ਕੋਈ ਬਹਾਦਰ ਨਾ ਆਇਆ ਉਹ ਆ ਗਏ, ਕਹਿੰਦੇ ਮਜੀਦ ਖਾਂ ਜੇ ਸਾਡਾ ਗਲਤੀ ਬਖਸ਼ ਦਿੱਤੀ ਜਾਵੇ ਦੁਬਾਰਾ ਨੌਕਰੀ ਤੇ ਰੱਖ ਲਿਆ ਜਾਵੇ, ਇਹ ਕੰਮ ਅਸੀਂ ਕਰਾਂਗੇ। ਉਹਨਾਂ ਦੋਵਾਂ ਪਠਾਨਾਂ ਨੇ ਜਦੋਂ ਛੋਟੇ 5 ਸਾਲ ਦੇ 7 ਸਾਲ ਦੇ ਸਾਹਿਬਜ਼ਾਦਿਆਂ ਦੀ ਫੀਸ ਧੜ ਤੋਂ ਅਲੱਗ ਕੀਤੇ, ਆਖੋ ਸਤਨਾਮ, ਹਰ ਧਰਮੀ ਦਾ ਦਿਲ ਰੋਕਿਆ, ਦਿਲ ਕੰਬ ਆਇਆ। ਕਹਿੰਦੇ ਸਰਹੰਦ ਦੇ ਵਿੱਚ ਉਸ ਰਾਤ ਕਿਸੇ ਧਰਮੀ ਦੇ ਘਰ ਚੁੱਲ੍ਹਾ ਨਹੀਂ ਬਲਿਆ, ਆਖੋ ਸਤਨਾਮ।

ਉਹਦੇ ਵੱਲ ਵੇਖ ਕੇ ਮੈਂ ਕਿਹਾ ਬਾਬਾ ਜੀ ਆਏ ਕਲੋਨੀ ਤੂੰ ਨੀ ਗਿਆ। ਕਹਿੰਦਾ ਜੀ ਮੈਂ ਕੋਠੇ ਗੁੱਡੀ ਨਾ ਗਿਆ ਸਤਨਾਮ ਨਹੀਂ ਗਿਆ ਧਿਆਨ ਦੇਣਾ ਸਿੱਖ ਡਿਊਟੀ ਦੇਵੇ ਆਪਣੇ ਕੋਲ ਕਰਵਾ। ਮੈਂ ਕਿਹਾ ਜੇ ਤੂੰ ਨਹੀਂ ਗਿਆ ਫਿਰ ਮੈਂ ਨਾ ਬਾਬਾ ਜੀ ਇਹ ਤੂੰ ਦਰਸ਼ਨ ਨਹੀਂ ਕਰ ਗਿਆ। ਤਿੰਨ ਘੰਟੇ ਪੈਦਲ ਚੱਲ ਕੇ ਜਾਂਦੇ ਹਾਂ ਉੱਥੇ ਗੱਡੀ ਤੇ ਚੱਲ ਕੇ ਜਾਂਦੇ ਇੱਥੇ ਘਰ ਮਹਾਂਪੁਰਸ਼ ਆਪਣੇ ਇਲਾਕੇ ਚ ਆਏ ਦਰਸ਼ਨ ਕਰੇ। ਮੈਂ ਕਿਹਾ ਮੈਂ ਤੇਰੇ ਨਾਲ ਤੂੰ ਗਿਆ ਕਿਉਂ ਨਹੀਂ ਦਰਸ਼ਨ ਕਰ ਗੁੱਡੀ ਚਲ ਗਿਆ ਧਿਆਨ ਦੇਣਾ। ਜਦੋਂ ਉਹਨੂੰ ਮਹਿਸੂਸ ਹੋਇਆ ਵੀ ਇਹ ਕੀ ਕਰਾਂ, ਮੈਂ ਕਿਹਾ ਹੁਣ ਬਾਬਾ ਜੀ ਨੂੰ ਫੋਟੋ ਲੱਗੀ ਥੱਲੇ ਅਰਦਾਸ ਕਰ ਬਾਬਾ ਜੀ ਗਲਤੀ ਹੋ ਗਈ ਤੁਸੀਂ ਆਏ ਤੇ ਮੈਂ ਗਿਆ ਨੀ ਅਰਦਾਸ ਕਰ। ਤੇ ਦੂਸਰਾ ਇੱਕ ਪਾਠ ਜਪਜੀ ਸਾਹਿਬ ਦਾ ਬਹਿ ਕੇ ਹਾਜ਼ਰੀ ਲਾ ਤਾਂ ਕਿ ਤੇਰਾ ਨਾਂ ਗਿਆ ਵੀ ਹਾਜ਼ਰੀ ਲੱਗੀ। ਤੇ ਉਹ ਜਪਜੀ ਸਾਹਿਬ ਦਾ ਪਾਠ ਪਹਿਲੇ ਉਹਨੇ ਅਰਦਾਸ ਕੀਤੀ ਫਿਰ ਜਪਜੀ ਸਾਹਿਬ ਦਾ ਪਾਠ ਕਰਦਾ ਪਿਆ ਤੇ ਮੇਜ ਦੇ ਉੱਤੇ ਚਿਪਸ ਪਈ ਗਈ ਪਾਠ ਕਰਦੇ ਕਰਦੇ ਨਾ ਚਿਪਸ ਖਾਣ ਬੱਚਾ ਦੱਸਦਾ। ਮੈਂ ਕਿਹਾ ਕੀ ਕੀਤਾ ਤੂੰ ਪਾਠ ਕਰਦਾ ਪਿਆ ਵਿੱਚੇ ਚਿਪਸ ਖਾ ਲਈ। ਕਹਿੰਦਾ ਮੇਰਾ ਦਿਲ ਕੀਤਾ ਸੀ ਮੈਂ ਕਿਹਾ ਹੁਣ ਪਾਠ ਪੂਰਾ ਕਰ ਤੇਰੇ ਨਾਲ ਬਾਅਦ ਗੱਲ ਕਰ। ਫਿਰ ਪਾਠ ਪੂਰਾ ਕਰ ਲਿਆ ਮੈਂ ਕਿਹਾ ਹੁਣ ਜਿਹੜੀ ਚਿਪਸ ਵਿੱਚ ਖਾਧੀ ਹੈ ਨਾ ਹੁਣ ਪੰਜ ਪੌੜੀਆਂ ਪਾਠ ਇਹਦੀ ਖਾਣ ਦੀ ਸੀ ਇਹ ਗੱਲ ਮੈਂ ਕਿਸੇ ਵੱਡੇ

0: ਧਿਆਨ।
1: ਇਹ ਕੱਲ ਦਾ ਦਿਨ ਏਡਾ ਮਹਾਨ ਦਿਨ ਹੈ ਕਿ ਇਹ ਸਾਥੀ
0: ਆਪਣੇ ਬੱਚਿਆਂ ਨੂੰ ਸੁਣਾਇਆ ਕਰੀਏ, ਉਹਨਾਂ ਨੂੰ ਪਤਾ ਲੱਗੇ ਸਿੱਖੀ।